0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: जी हाजरीन, पेश होने जा रहा है जी तुहाडा पसंदीदा पंजाबी दा प्रोग्राम SBS दे चैनल साउथ एशियन उते। आज वीरवार 14 मई 2026 दी शाम नूं प्रोग्राम लैके मैं MP सिंह तुहाडा सारयां दा तहे दिलों करदा हाँ जी स्वागत। नाल ही पेश करदा हाँ प्यार भरी सत श्री अकाल, सलाम ते नमस्कार भी। सब तो पहला असी उन्हां सारे परंपरागत मालकां नूं मान देना चाहुंदे हाँ जिन्हां दी धरती तों असी अज दा इह प्रोग्राम प्रसारित कर रहे हाँ। पंजाबी प्रोग्राम कामा रायगन लोकां अते उहनां दे बजुर्गां दीआं मौजूदा अते पिछलियां पुश्तां नूं सतिकार दिंदा है। असीं उहनां सारे रवायती मालकां अते आदिवासी ते टॉरस स्टेट आईलैंडर खित्तिआं नूं सतिकार पेश करदे हाँ जिथों तुसीं साडा अज दा इह प्रोग्राम सुणदे हो। दोस्तो, अज दे प्रोग्राम दी संखीप जिही रूपरेखा इस प्रकार है। अज दे प्रोग्राम दी प्रमुख पेशकारी रहेगी गायक, लिखारी अते एक बहुत ही वधिया शख्सियत दे मालक सतिंदर सरताज होरां दे नाल, जो कि इस समय आस्ट्रेलिया दी फेरी उत्ते ने। एक होर मुलाकात बीबी नरिंदर सिंह होरां नाल करवाउणी है, जो कि कई दहाके पहलां इत्थे आस्ट्रेलिया आ के वसे सन अते बहुत सारियां मुश्किलां ते चुनौतियां दा सामना करदे होए अपनी जिंदगी नूं अगे तौरन विच कामयाब रहे सन। महंगाई का सामना कर रहे नागरिकां नूं फ्यूल जां पेट्रोल डीजल विच बचत दे तरीके दसांगे अज दी सैटलमेंट गाइड दे विच। नाल ही देशां विदेशां विच वसे हुए पंजाबियां नाल जुड़ियां खबरां दा सार भी होवेगा जी पेश अज दी डायस्पोरा खबरां दे तहत। ते शुरुआत करदे हां देश विदेश दीआं चोणवीआं खबरां दे नाल, जो कि ज़्यादातर हाल विच ही पेश होए बजट उत्ते आधारित ने। पर दोस्तो, जुड़े रहो शाम 5 बजे तक अपने इस पसंदीदा पंजाबी दे प्रोग्राम दे नाल। ते प्रोग्राम दौरान मेरे नाल संपर्क करने वास्ते चलदे प्रोग्राम दौरान तुसी SMS कर सकते हो 0439-799-767 दे उत्ते। SBS दे न्यूज़ डेस्क तों आप सब दा एक बार फिर तो स्वागत है। अज दियां कुछ चोणवीआं खबरां इस प्रकार हन। आस्ट्रेलिया दी वड्डी सुपर मार्केट कंपनी खोल्स नूं फेडरल कोर्ट ने गाहकां नूं गुमराह करन दा दोषी करार दिता है। यह मामला कंपनी दी मशहूर डाउन डाउन कीमत मुहिम नाल जुड़िया होया है। जस्टिस माइकल ओब्रायन ने कहा कि जांच कीतियां गईयां 14 विचों 13 प्रमोशन भ्रमित करन वालियां सन अते असली छोटा नहीं सन। खपतकार निगरान संस्था आस्ट्रेलियन कंपीटिशन एंड कंज्यूमर कमीशन ने, जां कह लो ACC ने, दोष लगाया सी कि खोल्स ने कुछ समानों की कीमत पहला वधाई फिर थोड़ी घटाई, पर वह कीमत पहला वाली असली कीमत तो भी उची रही। इस दे बावजूद इसनूं खास छोट वजों पेश किया गया है। अदालत ने कहा कि इस तरह दियां प्रचार मुहिमां आम गाहकां नूं गुमराह कर सकदियां हन। विरोधी धिर दे नेता एंगस टेलर अपने पहले बजट जवाबी भाषण विच देश दी माइग्रेशन नीति नूं नवें घरां दी गिणती नाल जोड़न दी योजना पेश करनगे। योजना तहत हर साल जिन्ने नवें घर बनणगे उसे दे आधार उत्ते विदेशां तों आउण वाले प्रवासियां दी गिणती तय करन दी गल कीती जावेगी। उधर खजाना मंत्री जिम चामर्स ने इस प्रस्ताव दी आलोचना कीती है। उन्हां कहा कि माइग्रेशन अते घरां दे मसले नूं इस तरीके नाल जोड़ना एक डॉग विसल राजनीति है जिस नूं उह नकारात्मक संकेत मनदे हन। अमरीकी फौज दे सेंट्रल कमांड, जिसनों यूनाइटेड स्टेट्स सेंट्रल कमांड जां सेंटकॉम कहा जाता है, ने दस्या है कि ईरानी बंदरगाहां उत्ते लगाई गई पाबंदी दे बावजूद कुछ मनुखी सहायता वाले जहाजों नूं आग्या दे दित्ती गई है। सेंटकॉम मुताबक 15 व्यापारक जहाजों नूं मनुखी मदद समगरी लिजाण लई रोकां विचों लंघन की मंजूरी मिली है। इस विच ओ जहाज़ भी शामिल हैं जिन्हां नूं ईरान दे बंदरगाहां उत्ते लंगर पाउण दी इजाजत दित्ती गई सी अते ओ भी जिन्हां नूं उत्थों रवाना होण दी मंजूरी मिली है। अमरीकी फौज का कहना है कि 13 अप्रैल तो शुरू हुई नाकाबंदी तो बाद 67 व्यापारक जहाज़ों का रुख बदलिया गया है अते होर 4 जहाज़ों को रोकया गया है ता जो पाबंदियों की पालना यकीनी बनाई जा सके। बेंजामिन नेतन्याहू के दफ्तर ने दावा किया है कि ईरान नाल जंग दौरान उन्होंने गुप्त तौर उत्ते यूनाइटेड अरब एमीरेट्स का दौरा किया सी। दफ्तर अनुसार उन्होंने UAE के राष्ट्रपति मुहम्मद बिन जायद अल नाहिन के नाल मुलाकात की अते इस नाल दोवें देशों के रिश्तों में इतिहासक तरक्की हुई पर UAE के विदेश मंत्रालय ने कहा है कि जब तक सरकारी तौर पर पुष्टि ना की जाए अजिहियां गुप्त मुलाकातां जां समझौतियां दे दावे बेबुनियाद हैं। ऑस्ट्रेलिया की पार्टी ऑस्ट्रेलियन ग्रीनज़ ने राजनीतिक चंदा कानूनों में सोध की मांग की है। ग्रीनज़ का कहना है कि मौजूदा कानून वड्डियां कंपनियां नूं सरकारी नीतियां अते बजट फैसलों उत्ते प्रभाव पाउण दा मौका दिंदे हन। पार्टी ने सुझाव दिता है कि कुछ खेतरां तो आने वाले चंदियां उत्ते पाबंदी लगाई जाए। इन्हां विच प्रॉपर्टी डिवेलपर तंबाकू उद्योग खनन उद्योग अते जुए नाल जुड़े कारोबार शामिल हन। तो दोस्तों हुणी खबर भारतीय खिते नाल जुड़ी हुई। भारत की सरकार ने सौवनी मार्केटिंग सीजन 2026-27 लई झोने के घट्टो घट समर्थन मुल MSP विच 72 रुपए का वाधा करद्या इस 2,441 रुपए प्रति क्विंटल कर दिता है। सूचना अते प्रसारण मंत्री अश्विनी वैष्णव ने कहा कि दालां तेल बीजा अते कपाह की MSP विच भारी वाधे का मुख मंतव दरामदा उत्ते टेक हटाना है। गौरतलब है कि प्रधानमंत्री नरेंद्र मोदी की अगवाई वाली आर्थिक मामलों बारे कैबिनेट कमेटी CCEA ने बिजाई तो पहला 14 सौवनी फसलों की MSP नूं हरी झंडी दे दित्ती सी। सौवनी सीजन जून विच दक्षण पछमी मानसून की आमद नाल शुरू हुंदा है। कैबिनेट कमेटी के फैसले मगरों झोने दियां आम अते ए ग्रेड किस्मां लई MSP सौवनी मार्केटिंग सीजन सितंबर अक्तूबर लई क्रमवार 2,441 रुपए अते 2,461 रुपए प्रति क्विंटल रहेगी। दोस्तों ये सन अज दियां कुछ चोणवीं खबरां। हुण समां हो गया जी एक होर अहम चरण जानकारी तुहाडे नाल सांझी करन दा जो कि है सैटलमेंट गाइड तहत। तो अज का विशा है कि इस वधदी महंगाई के मद्देनज़र हर पास्यों बचत करनी बनती है। तो इस विच सब तो वड्डा कारक सिद्ध हुंदा है फ्यूल। इस ईंधन की बचत किवें करिए जानते हैं अज की इस सैटलमेंट गाइड अधीन। तो उस तो बाद लवेंगे जी ब्रेक तो ब्रेक तो बाद तुहाडा यह प्रोग्राम इस तरह जारी और शायरी रहेगा। जुड़े रहो SBS पंजाबी दे नाल।
1: तुसी हो SBS पंजाबी दे नाल।
2: दोस्तों तुसी सुन रहे हो SBS पंजाबी ते मैं हाँ MP सिंह। ऑस्ट्रेलिया विच पेट्रोल अते डीजल दीयां कीमतां उत्ते दबाव जारी है क्योंकि अमरीका ईरान जंग हुण अपने तीजे महीने विच दाखल हो चुकी है। ऑस्ट्रेलियाई परिवारां लई इस महीने रिजर्व बैंक ऑफ ऑस्ट्रेलिया RBA वल्लों नकदी दरां विच वाधा करन दे फैसले तो बाद यह दबा होर भी वध गया है। लोगों नूं एक पासे पेट्रोल पंप उत्ते वध भुगतान करना पै रहा है जबकि दूजे पासे वध रहियां किराने दियां कीमतां किराए मॉर्गेज अते होर जरूरी खर्चा नाल जिठना पै रहा है। ऑस्ट्रेलिया एक्सप्लेन्ड फ्यूल इन फोकस दे इस एपीसोड विच असी उहना मुफ्त अते सुतंत्र सेवावां बारे जाणांगे जो लोगों नूं आर्थिक तनाव नाल जिठण विच मदद कर सकदियां हन। मेलबर्न निवासी इम्तियाज अहमद IT खेतर विच पूरा काम करदे हन पर अपने परिवार दा खर्चा चलाउण लई उह हफ्ता अंत छुट्टियां अते शाम दे समें टैक्सी अते राइड शेयर विच चलाउंदे हन। उह कहिंदे हन कि इक नौकरी नाल घर चलाउणा बहुत मुश्किल हो गया है।
3: One job is not enough for their, you know, survival. My car, unfortunately, take diesel, and where I used to spend around $103, $105, now it's gone up to around $160, which doesn't really help me. So things are quite tough for everyone.
2: ਅਹਿਮਦ ਕਹਿੰਦੇ ਹਨ ਕਿ ਵਧੀਆਂ ਹੋਈਆਂ ਈਂਧਨ ਕੀਮਤਾਂ ਸਿਰਫ ਇੱਕ ਸਮੱਸਿਆ ਨਹੀਂ ਹਨ। ਘੱਟ ਯਾਤਰੀ, ਰਾਈਡ ਸ਼ੇਅਰ ਪਲੇਟਫਾਰਮਾਂ ਦੀਆਂ ਵਧੀਆਂ ਕਮਿਸ਼ਨਾਂ ਅਤੇ ਰੋਜ਼ਾਨਾ ਦੇ ਜੀਵਨ ਖਰਚਿਆਂ ਨੇ ਡਰਾਈਵਰਾਂ ਲਈ ਗੁਜ਼ਾਰਾ ਕਰਨਾ ਹੋਰ ਔਖਾ ਬਣਾ ਦਿੱਤਾ ਹੈ।
3: The other day, I just went to the airport to pick up my ride. Been sitting there for nearly 4 hours, didn't get anything. 1:30, 2 o'clock in the morning, just come back home empty. I could have been spending time with my family, but I was just trying to make my living.
2: ਹੁਣ ਅਹਿਮਦ ਨੈਸ਼ਨਲ ਡੈਟ ਹੈਲਪਲਾਈਨ ਨਾਲ ਸੰਪਰਕ ਕਰਨ ਬਾਰੇ ਸੋਚ ਰਹੇ ਹਨ। ਇਹ ਇੱਕ ਮੁਫਤ, ਸੁਤੰਤਰ ਅਤੇ ਗੋਪਨੀਯ ਸੇਵਾ ਹੈ ਜੋ ਪੂਰੇ ਆਸਟ੍ਰੇਲੀਆ ਵਿੱਚ ਉਪਲਬਧ ਹੈ। ਇਹ ਹੈਲਪਲਾਈਨ ਆਰਥਿਕ ਤਣਾਅ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਫਾਈਨੈਂਸ਼ੀਅਲ ਕਾਉਂਸਲਰਾਂ ਨਾਲ ਜੋੜਦੀ ਹੈ ਜੋ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਉਪਲਬਧ ਵਿਕਲਪਾਂ ਬਾਰੇ ਜਾਣਕਾਰੀ ਦਿੰਦੇ ਹਨ। ਨੈਸ਼ਨਲ ਡੈਟ ਹੈਲਪਲਾਈਨ ਦੀ ਵਿੱਕੀ ਸਟਾਫ ਕਹਿੰਦੀ ਹੈ ਕਿ ਅੱਜ ਕੱਲ੍ਹ ਕਈ ਲੋਕ ਆਪਣੀ ਆਮਦਨ ਦਾ ਵੱਡਾ ਹਿੱਸਾ ਈਂਧਨ ਅਤੇ ਖਾਣ ਪੀਣ ਵਰਗੀਆਂ ਜ਼ਰੂਰੀ ਚੀਜ਼ਾਂ ਉੱਤੇ ਖਰਚ ਕਰ ਰਹੇ ਹਨ, ਜਿਸ ਕਾਰਨ ਹੋਰ ਮਹੱਤਵਪੂਰਨ ਖਰਚਿਆਂ ਲਈ ਘੱਟ ਪੈਸਾ ਬਚਦਾ ਹੈ।
4: At the moment, we're hearing from a lot of people who are really stressed about their mortgage repayments. That's our number one call that we receive. But we also hear from people who are struggling with credit card debt. They owe money to the tax office, also electricity debt and car loans as well.
2: ਸਟਾਫ ਕਹਿੰਦੀ ਹੈ ਕਿ ਕਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਬੈਂਕ ਜਾਂ ਕਰਜ਼ਾ ਦੇਣ ਵਾਲੀ ਸੰਸਥਾ ਕੋਲੋਂ ਫਾਈਨੈਂਸ਼ੀਅਲ ਹਾਰਡਸ਼ਿਪ ਅਰੇਂਜਮੈਂਟ ਦੀ ਮੰਗ ਕਰ ਸਕਦੇ ਹਨ।
4: A financial hardship arrangement could be something like a pause on repayments for a little while. It could be a payment arrangement where they pay off a smaller amount over a longer period of time. There's actually quite a few different options available to people, and that's what financial counselors can talk about.
2: ਉਹ ਕਹਿੰਦੀ ਹੈ ਕਿ ਸਹੀ ਸਲਾਹ ਅਤੇ ਵਿਹਾਰਕ ਹੱਲ ਦੇਣ ਲਈ ਕਾਉਂਸਲਰਾਂ ਨੂੰ ਵਿਅਕਤੀ ਦੀ ਪੂਰੀ ਮਾਲੀ ਸਥਿਤੀ ਨੂੰ ਸਮਝਣਾ ਪੈਂਦਾ ਹੈ।
4: We will talk to people about what their income is, what their expenses are, what their assets and their liabilities are. And it's only when we do that that we can get a good idea of the best options to help them get through that financial hardship.
2: National Debt Helpline ਨਾਲ ਸੰਪਰਕ ਕਰਨ ਦੇ ਤਿੰਨ ਤਰੀਕੇ ਹਨ। ਲੋਕ 1800-007-007 ਉੱਤੇ ਫੋਨ ਕਰ ਸਕਦੇ ਹਨ। ndh.org.au ਵੈਬਸਾਈਟ 'ਤੇ ਜਾ ਸਕਦੇ ਹਨ ਜਾਂ ਵੈਬਸਾਈਟ ਉੱਤੇ ਉਪਲਬਧ ਲਾਈਵ ਚੈਟ ਦੀ ਸੇਵਾ ਵੀ ਲੈ ਸਕਦੇ ਹਨ। ਅਤੇ ਦੋਸਤੋ, ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਲਈ ਹੈਲਪਲਾਈਨ ਕਾਲ ਦੌਰਾਨ ਦੁਭਾਸ਼ੀਆ ਸਹਾਇਤਾ ਵੀ ਉਪਲਬਧ ਕਰਵਾ ਸਕਦੀ ਹੈ। ਸਟਾਫ ਕਹਿੰਦੀ ਹੈ ਕਿ ਮਦਦ ਦੀ ਮੰਗ ਕਾਫ਼ੀ ਵੱਧ ਹੈ, ਇਸ ਲਈ ਰੁੱਝੇ ਸਮੇਂ ਦੌਰਾਨ ਲੋਕਾਂ ਨੂੰ ਉਡੀਕ ਕਰਨੀ ਪੈ ਸਕਦੀ ਹੈ, ਪਰ ਉਹ ਸਲਾਹ ਦਿੰਦੀ ਹੈ ਕਿ ਜੇਕਰ ਤੁਰੰਤ ਸੰਪਰਕ ਨਾ ਹੋਵੇ ਤਾਂ ਬਾਅਦ ਵਿੱਚ ਮੁੜ ਕੋਸ਼ਿਸ਼ ਕਰੋ ਜਾਂ ਲਾਈਵ ਚੈਟ ਵਰਗਾ ਹੋਰ ਵਿਕਲਪ ਵਰਤੋ। ਨਿਵਾਸੀਆਂ ਨੂੰ ਇਸ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ ਕਿ ਉਹ ਕਮਿਊਨਿਟੀ ਸੰਸਥਾਵਾਂ ਵੱਲੋਂ ਉਪਲਬਧ ਹੋਰ ਮੁਫਤ ਸਹਾਇਤਾ ਸੇਵਾਵਾਂ ਬਾਰੇ ਵੀ ਜਾਣਕਾਰੀ ਲੈਣ। ਇਹਨਾਂ ਵਿੱਚ ਸਲਵੇਸ਼ਨ ਆਰਮੀ ਦੀ ਮਨੀ ਕੇਅਰ ਸੇਵਾ, ਕੁਝ ਐਂਗਲੀ ਕੇਅਰ ਫਾਈਨੈਂਸ਼ੀਅਲ ਕਾਉਂਸਲਿੰਗ ਸੇਵਾਵਾਂ, ਕਮਿਊਨਿਟੀ ਲੀਗਲ ਸੈਂਟਰ, ਮੋਬ ਸਟਰੋਂਗ ਡੈਪਟ ਹੈਲਪਲਾਈਨ ਅਤੇ ਫਾਈਨੈਂਸ਼ੀਅਲ ਰਾਈਟਸ ਲੀਗਲ ਸੈਂਟਰ ਆਦਿ ਸ਼ਾਮਲ ਹਨ। ਦੋਸਤੋ, ਇਹ ਜਾਣਕਾਰੀ SBS ਦੇ ਸਾਹਿਲ ਮੱਕੜ ਦੀ ਮਦਦ ਦੇ ਨਾਲ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਈਮੇਲ ਕਰ ਸਕਦੇ ਹੋ punjabi.program@sbs.com.au ਦੇ ਉੱਤੇ। ਸੁਣਦੇ ਰਹੋ SBS ਪੰਜਾਬੀ।
1: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਵੇ ਦੀਆਂ ਅਣਸੁਣੀਆਂ, ਅਣਕਹੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਓਨੀਅਰਸ ਅਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨੌਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ। ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਵੇ।
5: ਕੁਇਨਸਲੈਂਡ 'ਚ ਪੈਂਦੇ ਕੈਨਸ, ਗੋਰਡਨਵੇਲ, ਬਬਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਪੰਜਾਬੀਆਂ ਦੀ ਆਮਦ ਲੇਟ 1800s ਯਾਨੀ ਕਿ 1800 ਸਨ ਦੇ ਅੰਤ ਵਿੱਚ ਸ਼ੁਰੂ ਹੋ ਗਈ ਸੀ। ਉਦੋਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਨਹੀਂ ਸੀ, ਬੰਦੇ ਇਕੱਲੇ ਹੀ ਕੰਮ ਕਰਨ ਆਉਂਦੇ ਸਨ। ਅਤੇ ਫਿਰ ਜਦੋਂ 1950 ਦੇ ਗੇੜ ਦੌਰਾਨ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਨਿਯਮਾਂ 'ਚ ਰਾਹਤ ਆਈ ਤਾਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਮਿਲੀ, ਤਾਂ ਫਿਰ ਜਾ ਕੇ ਇਹਨਾਂ ਪੰਜਾਬੀ ਔਰਤਾਂ ਲਈ ਵੀ ਆਸਟ੍ਰੇਲੀਆ ਦੀ ਰਾਹਦਾਰੀ ਖੁੱਲ੍ਹੀ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵੇਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਪੰਜਾਬੀ ਮੂਲ ਦੀਆਂ ਔਰਤਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ SBS ਪੰਜਾਬੀ ਦੀ ਇਹ ਪੋਡਕਾਸਟ ਸੀਰੀਜ਼ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
6: Starting a new life in Australia isn't easy.
7: A lot of companies have rejected me.
8: Sometimes I feel like, oh, I'm gonna quit, I've give up.
6: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
9: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
10: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
11: Your program will resume shortly. You're listening to SBS Audio. We are currently in an ad break. Your program will resume shortly.
12: Hi, I'm Janice Peterson from SBS World News. And I'm here to help you improve your English pronunciation. This short lesson is only about 5 minutes, so you can easily fit it into your day, perhaps on your lunch break.
13: SBS Learn English helps Australians speak, understand, and connect.
2: SBS ਦਾ ਪੰਜਾਬੀ ਦਾ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਬਹੁਤ ਬਹੁਤ ਸਵਾਗਤ ਹੈ ਜੀ। ਦੋਸਤੋ, ਇੰਟਰੋਡਕਸ਼ਨ ਦੇ ਵਿੱਚ, ਪ੍ਰੋਗਰਾਮ ਦੀ ਇੰਟਰੋਡਕਸ਼ਨ ਦੇ ਵਿੱਚ ਮੈਂ ਕਿਹਾ ਸੀ ਕਿ ਬੀਬੀ ਨਰਿੰਦਰ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕਰਵਾਵਾਂਗੇ। ਮਾਫੀ ਕਰਨਾ ਚਾਹੁੰਦੇ ਹਾਂ ਕਿ ਕਿਸੇ ਤਕਨੀਕੀ ਕਾਰਨਾਂ ਕਰਕੇ ਇਹ ਗੱਲਬਾਤ ਨਹੀਂ ਸੁਣਾ ਪਾਵਾਂਗੇ। ਉਹਦੀ ਜਗ੍ਹਾ 'ਤੇ ਨਰਾਇਣ ਕੌਰ ਜੀ ਵਾਰੀ ਗੱਲਬਾਤ ਸੁਣਾਵਾਂਗੇ, ਜਿਹੜੀ ਕਿ ਚੱਲ ਰਹੀ ਸੀ ਮੰਗਲਵਾਰ ਤੋਂ। ਉਹਦਾ ਪਹਿਲਾ ਭਾਗ ਤੁਸੀਂ ਸੁਣ ਚੁੱਕੇ ਹੋ। ਡੋਮੈਸਟਿਕ ਵਾਇਲੈਂਸ ਦੀ ਇਹ ਵਿਕਟਮ ਸੀਗੇ ਅਤੇ ਇਹਨਾਂ ਨੇ ਆਪਣੇ ਆਪ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਭਾਰ ਕੇ ਲਿਆਂਦਾ ਅਤੇ ਹੁਣ ਦੁਨੀਆ ਵਾਸਤੇ, ਦੂਜਿਆਂ ਵਾਸਤੇ ਸਹਾਰਾ ਬਣੇ ਹੋਏ ਹੈ। ਅਤੇ ਬ੍ਰੇਕ ਤੋਂ ਪਹਿਲਾਂ ਤੁਸੀਂ ਸੁਣੀ ਇੱਕ ਬਹੁਤ ਹੀ ਅਹਿਮ ਜਾਣਕਾਰੀ। ਕਿਸੇ ਨੂੰ ਵੀ ਸਿਚੁਏਸ਼ਨ ਕਦੀ ਵੀ ਕਿਸੇ ਦੀ ਚੇਂਜ ਹੋ ਸਕਦੀ ਹੈ। ਜਿਹੜੀ ਡੈਟ ਵਗੈਰਾ ਹੁੰਦਾ, ਕਰਜ਼ਾ ਹੁੰਦਾ, ਉਹ ਕਈ ਵਾਰੀ ਉਤਾਰਿਆ ਨਹੀਂ ਜਾ ਸਕਦਾ। ਮਹਿੰਗਾਈ ਬਹੁਤ ਜ਼ਿਆਦਾ ਵੱਧ ਚੁੱਕੀ ਹੋਈ ਹੈ। ਇਸ ਵਾਸਤੇ ਨੈਸ਼ਨਲ ਡੈਟ ਹੈਲਪਲਾਈਨ ਜਿਹੜੀ ਕਿ ਸਥਾਪਿਤ ਕੀਤੀ ਗਈ ਹੈ, ਉਹਦਾ ਸਹਾਰਾ ਜ਼ਰੂਰ ਲਿਓ ਜੇ ਕਿਸੇ ਨੂੰ ਲੋੜ ਹੋਵੇ ਤਾਂ। ਬਹੁਤ ਜ਼ਿਆਦਾ ਮਾਨਸਿਕ ਪਰੇਸ਼ਾਨੀਆਂ ਹੋ ਜਾਂਦੀਆਂ, ਜਿਹੜੀਆਂ ਕਿ ਅੱਗੇ ਚੱਲ ਕੇ ਹੋਰ ਵੀ ਕਈ ਕਿਸਮ ਦੀਆਂ ਜਿਹੜੀਆਂ ਹੁੰਦੀਆਂ, ਘਾਤਕ ਵੀ ਹੋ ਸਕਦੀਆਂ। ਨੰਬਰ ਹੈਗਾ ਜੀ 1800-007 ਅਤੇ 007। ਦੋ ਵਾਰੀ ਹੈਗਾ ਇਹ 1800-007 and 007। ਅਤੇ ਦੋਸਤੋ, ਅੱਜ ਦੀਆਂ ਕੁਝ ਅਹਿਮ ਖਬਰਾਂ ਤੁਸੀਂ ਸੁਣੀਆਂ। ਜਿਹੜੀ ਖੋਲਜ਼ ਹੈਗਾ ਉਹਨੂੰ ਬਹੁਤ ਹੀ ਵੱਡਾ ਜਿਵੇਂ ਇੱਕ ਝਟਕਾ ਲੱਗਿਆ। ਅਦਾਲਤ ਨੇ ਫੈਸਲਾ ਦੇ ਦਿੱਤਾ ਕਿ ਜਿਹੜੀਆਂ ਉਹਦੀਆਂ ਡਾਊਨ ਡਾਊਨ ਪ੍ਰਾਈਸ ਵਾਲੀਆਂ ਮੁਹਿੰਮ ਹੁੰਦੀ ਸੀ, ਉਹ ਗੁੰਮਰਾਹ ਕਰਨ ਵਾਲੀਆਂ ਸੀਗੀਆਂ ਅਤੇ ਆਮ ਤੌਰ 'ਤੇ ਅਸੀਂ ਜ਼ਿਆਦਾ ਵੂਲਵਰਸ ਜਾਂ ਕੋਲਸ ਜਾਂ ਐਲ ਡੀ ਤੋਂ ਹੀ ਚੀਜ਼ਾਂ ਲੈਂਦੇ ਹਾਂ ਅਤੇ ਇਹ ਹੋ ਸਕਦਾ ਕਿ ਹੁਣ ਜਿਹੜੇ ਬਾਕੀ ਦੇ ਸੁਪਰ ਸਟੋਰਸ ਹੈਗੇ ਆ ਉਹਨਾਂ ਨੂੰ ਵੀ ਇਹਦਾ ਕੋਈ ਨਾ ਕੋਈ ਪ੍ਰਭਾਵ ਪਏਗਾ ਸ਼ਾਇਦ ਹੋ ਸਕਦਾ ਕਿ ਉਹਨਾਂ ਦੇ ਵੀ ਇਹ ਅੱਗੇ ਚੱਲ ਕੇ ਕੁਛ ਨਾ ਕੁਛ ਉੱਥੇ ਇਫੈਕਟ ਹੋਏਗਾ ਅਤੇ ਬਜਟ ਦੀਆਂ ਖਬਰਾਂ ਹੈਗੀਆਂ ਜੀ ਦੋ ਦਿਨ ਹੋ ਗਏ ਆ ਬਜਟ ਹੀ ਬਜਟ ਹੋਈ ਪਈ ਹੈ ਮਾਈਗ੍ਰੇਸ਼ਨ ਪੋਲਿਸੀਜ਼ ਕਾਫੀ ਚੇਂਜ ਹੋਈਆਂ ਹਾਊਸਿੰਗ ਵਗੈਰਾ ਕਾਫੀ ਚੇਂਜ ਹੋਈ ਹੈ ਅਤੇ ਨਾਲ ਦੀ ਨਾਲ ਜਿਹੜੇ ਟੈਕਸ ਸਿਸਟਮ ਹੈਗਾ ਉਹਦੇ ਵਿੱਚ ਕੁਛ ਨਾ ਕੁਛ ਤਾਂ ਬਦਲਾਅ ਕੀਤੇ ਗਏ ਹੈ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ

0: SBS South Asian.
1: Your news from here
0: and hits from home.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've given up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਦੀ ਨਾਗਰਿਕਤਾ ਵਾਸਤੇ ਹੁਣ ਟੈਸਟ ਕੀਤਾ ਗਿਆ ਲਾਜ਼ਮੀ, ਪ੍ਰਵਾਸੀਆਂ ਅੰਦਰ ਭਾਰੀ ਰੋਸ। ਆਸਟ੍ਰੇਲੀਆ ਦੇ ਡਾਲਰਾਂ ਅੱਗੇ ਫਿੱਕੀ ਪਈ ਨਿਊਜ਼ੀਲੈਂਡ ਪੁਲਿਸ ਦੀ ਤਨਖਾਹ। NCAA ਬਾਸਕਟਬਾਲ ਖੇਡਣ ਵਾਲਾ ਪਹਿਲਾ ਸਿੱਖ ਖਿਡਾਰੀ ਬਣਿਆ ਈਸ਼ਰ ਸਿੰਘ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੇ ਨਿਊਜ਼ੀਲੈਂਡ ਦੌਰੇ ਨੂੰ ਲੈ ਕੇ ਪ੍ਰਬੰਧਾਂ ਵਿੱਚ ਆਈ ਤੇਜ਼ੀ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੀ ਕਾਰਵਾਈ, ਜਿਸ ਦੌਰਾਨ 7 ਪੰਜਾਬੀਆਂ ਨੂੰ ਦਿੱਤਾ ਗਿਆ ਦੇਸ਼ ਨਿਕਾਲਾ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਾਂ 'ਤੇ ਠੱਗਾਂ ਵੱਲੋਂ ਜਾਰੀ ਨੇ ਸਕੈਮ ਕਾਲਸ, ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਦੀ ਨਾਗਰਿਕਤਾ ਹਾਸਲ ਕਰਨ ਲਈ ਹੁਣ ਇੱਕ ਪ੍ਰੀਖਿਆ ਦੇਣੀ ਲਾਜ਼ਮੀ ਕਰਾਰ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਇਸ ਪ੍ਰੀਖਿਆ ਦੇ ਵਿੱਚ ਆਹਮੋ ਸਾਹਮਣੇ ਬਹਿ ਕੇ ਸਵਾਲ ਜਵਾਬ ਹੋਣਗੇ। 75% ਨੰਬਰ ਲੈ ਕੇ ਪਾਸ ਹੋਣਾ ਜ਼ਰੂਰੀ ਹੈ। 6 ਵਾਰ ਤੁਹਾਨੂੰ ਇਸ ਟੈਸਟ ਨੂੰ ਪਾਸ ਹੋਣ ਦੇ ਲਈ ਮੌਕੇ ਦਿੱਤੇ ਜਾਣਗੇ। ਹਾਲਾਂਕਿ ਇਹ ਪ੍ਰੀਖਿਆ ਸਾਲ 2027 ਦੇ ਅਖੀਰ ਤੋਂ ਲਾਗੂ ਹੋਣੀ ਹੈ। ਰਾਜ ਸੱਤਾ ਦੇ ਉੱਤੇ ਕਾਬਜ਼ ਗੱਠਜੋੜ ਵਾਲੀ ਸਰਕਾਰ ਵਿੱਚ ਭਾਈਵਾਲ ਐਕਟ ਪਾਰਟੀ ਦੀ ਜਾਣੀ ਪਛਾਣੀ ਨੇਤਾ ਬਰੁੱਕ ਵੈਲਡਨ ਵੱਲੋਂ ਜਿੱਥੇ ਇਸ ਲਾਜ਼ਮੀ ਟੈਸਟ ਦੀ ਜਾਣ ਪਛਾਣ ਕਰਵਾਈ ਗਈ, ਉੱਥੇ ਦੂਜੇ ਪਾਸੇ ਨਿਊਜ਼ੀਲੈਂਡ ਵਿੱਚ ਵੱਸਦੇ ਵੱਖ-ਵੱਖ ਪ੍ਰਵਾਸੀ ਭਾਈਚਾਰਿਆਂ ਨੇ ਇਸ ਦੇ ਉੱਤੇ ਅਫਸੋਸ ਜ਼ਾਹਰ ਕੀਤਾ ਹੈ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਤਰ੍ਹਾਂ ਦੀ ਸਖ਼ਤੀ ਦਾ ਵਿਰੋਧ ਕਰਦੇ ਹਾਂ। ਜਦੋਂ ਕਿ ਸਰਕਾਰ ਦਾ ਇਹ ਮੰਨਣਾ ਹੈ ਕਿ ਇਸ ਦੇ ਵਿੱਚ ਮੁਲਕ ਦੇ ਨਾਲ ਜਾਣ ਪਛਾਣ ਹੋਣੀ ਅਤੇ ਇਸ ਨੂੰ ਆਪਣੇ ਅਧਿਕਾਰਤ ਤੌਰ ਦੇ ਉੱਤੇ ਆਪਣੇ ਜ਼ਿਹਨ ਵਿੱਚ ਰੱਖਣਾ ਲਾਜ਼ਮੀ ਹੈ, ਜਿਸ ਦੇ ਨਾਲ ਕੋਈ ਬੰਦਾ ਜਾਂ ਔਰਤ ਜ਼ਿੰਮੇਵਾਰ ਨਾਗਰਿਕ ਦੇ ਤੌਰ 'ਤੇ ਵਿਚਰ ਸਕੇ। ਜਿਸ ਦੀ ਬਦੌਲਤ ਤੁਸੀਂ ਇੱਕ ਜ਼ਿੰਮੇਵਾਰ ਨਾਗਰਿਕ ਦੇ ਤੌਰ 'ਤੇ ਨਿਊਜ਼ੀਲੈਂਡ ਵਿੱਚ ਵਿਚਰ ਸਕਦੇ ਹੋ। ਅਤੇ ਇੱਧਰ ਨਿਊਜ਼ੀਲੈਂਡ ਦੇ ਪੁਲਿਸ ਕਮਿਸ਼ਨਰ ਰਿਚਰਡ ਚੈਂਬਰਸ ਮੰਨਦੇ ਨੇ ਕਿ ਆਸਟ੍ਰੇਲੀਆ ਦੀ ਪੁਲਿਸ ਫੋਰਸ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਉੱਚ ਤਨਖਾਹਾਂ ਦਾ ਕੀਵੀ ਪੁਲਿਸ ਅਧਿਕਾਰੀਆਂ ਦੇ ਉੱਤੇ ਹੁਣ ਜ਼ੋਰ ਇੰਨਾ ਚੱਲ ਗਿਆ ਹੈ ਕਿ ਨਿਊਜ਼ੀਲੈਂਡ ਦੇ ਪੁਲਿਸ ਅਧਿਕਾਰੀ ਹੁਣ ਆਪਣੇ ਆਪ ਨੂੰ ਆਸਟ੍ਰੇਲੀਆ ਦੀਆਂ ਅਲੱਗ ਅਲੱਗ ਰਾਜਾਂ ਜਾਂ ਪ੍ਰਾਂਤਾਂ ਦੀਆਂ ਪੁਲਿਸ ਜੌਬਾਂ ਦੇ ਉੱਤੇ ਫਿੱਟ ਹੁੰਦੇ ਦਿਖਾਈ ਦਿੰਦੇ ਨੇ। ਓਫੀਸ਼ੀਅਲ ਇਨਫੋਰਮੇਸ਼ਨ ਐਕਟ ਦੇ ਮੁਤਾਬਕ ਦਿੱਤੇ ਗਏ ਅੰਕੜੇ ਗਵਾਹ ਨੇ ਕਿ ਪਿਛਲੇ 1 ਸਾਲ ਦੇ ਦੌਰਾਨ ਘੱਟੋ ਘੱਟ 144 ਨਿਊਜ਼ੀਲੈਂਡ ਪੁਲਿਸ ਅਧਿਕਾਰੀ ਹੂਬਹੂ ਨੌਕਰੀ ਦੇ ਸੰਬੰਧ ਵਿੱਚ ਆਸਟ੍ਰੇਲੀਆ ਚਲੇ ਗਏ। ਹਰ 3 ਰੈਜ਼ੀਗਨੇਸ਼ਨਸ ਦੇ ਵਿੱਚੋਂ 1 ਰੈਜ਼ੀਗਨੇਸ਼ਨ ਆਸਟ੍ਰੇਲੀਆ ਦੇ ਨਾਲ ਜੁੜਿਆ ਹੋਇਆ, ਭਾਵੇਂ ਕਿ ਰਾਜਨੀਤਿਕ ਲੋਕ ਅਤੇ ਪੁਲਿਸ ਅਧਿਕਾਰੀ ਇਸ ਤੋਂ ਪੂਰੀ ਤਰ੍ਹਾਂ ਖਫਾ ਨੇ, ਪਰ ਕੁਝ ਵੀ ਕੀਤਾ ਨਹੀਂ ਜਾ ਸਕਦਾ। ਸੋ ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਡਾਲਰਾਂ ਅੱਗੇ ਨਿਊਜ਼ੀਲੈਂਡ ਪੁਲਿਸ ਦੀ ਤਨਖਾਹ ਫਿੱਕੀ ਪੈ ਗਈ ਜਾਪਦੀ ਹੈ। ਅਤੇ ਇੱਧਰ NCAA ਬਾਸਕਟਬਾਲ ਖੇਡਣ ਵਾਲਾ ਪਹਿਲਾ ਸਿੱਖ ਖਿਡਾਰੀ ਈਸ਼ਰ ਸਿੰਘ ਬਣ ਗਿਆ। ਦਰਅਸਲ ਕੈਨੇਡਾ ਦੇ ਸਰੀ ਸ਼ਹਿਰ ਨਾਲ ਸੰਬੰਧਿਤ ਪੰਜਾਬੀ ਮੂਲ ਦੇ ਦਸਤਾਰਧਾਰੀ ਨੌਜਵਾਨ ਨੇ ਅਮਰੀਕੀ ਕਾਲਜ ਬਾਸਕਟਬਾਲ ਵਿੱਚ ਇਤਿਹਾਸ ਰਚਦਿਆਂ ਇਹ ਉਪਲਬਧੀ ਹਾਸਲ ਕੀਤੀ ਹੈ। ਸਰੀ ਦੇ ਫਲੀਟਵੁੱਡ ਪਾਰਕ ਸੈਕੰਡਰੀ ਸਕੂਲ ਦੇ ਸਾਬਕਾ ਵਿਦਿਆਰਥੀ ਈਸ਼ਰ ਸਿੰਘ ਸਰਾਏ ਨੇ NCAA ਡਿਵੀਜ਼ਨ 1 ਦੀ ਟੀਮ ਦੇ ਨਾਲ ਜੁੜ ਕੇ ਇਸ ਵਿਲੱਖਣ ਮਾਣ ਨੂੰ ਪ੍ਰਾਪਤ ਕੀਤਾ। ਅਤੇ ਇੱਧਰ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਇੱਕ ਮਹੱਤਵਪੂਰਨ ਮੀਟਿੰਗ ਦੌਰਾਨ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਇੱਥੋਂ ਦੀ ਰੇਸ ਰਿਲੇਸ਼ਨਜ਼ ਕਮਿਸ਼ਨਰ ਡਾਕਟਰ ਮਲੀਸਾ ਡਰਬੀ ਦੇ ਨਾਲ ਮੁਲਾਕਾਤ ਕੀਤੀ। ਚਰਚਾ ਦੌਰਾਨ ਨਿਊਜ਼ੀਲੈਂਡ ਦੇ ਬਹੁ ਸੱਭਿਆਚਾਰਕ ਸਮਾਜ ਵਿੱਚ ਸਿੱਖਾਂ ਦੇ ਪ੍ਰਤੀ ਧਾਰਮਿਕ ਸਦਭਾਵਨਾ ਨੂੰ ਹੋਰ ਮਜ਼ਬੂਤ ਬਣਾਉਣ ਦੀ ਗੱਲ ਹੋਈ। ਵੱਖਰੀ ਪਛਾਣ ਦੇ ਚੱਲਦਿਆਂ ਸਿੱਖ ਭਾਈਚਾਰੇ ਨੂੰ ਸੁਰੱਖਿਆ ਅਤੇ ਬਰਾਬਰੀ ਦਾ ਮਾਹੌਲ ਦੇਣ ਦੀ ਵੀ ਗੱਲ ਹੋਈ। ਯਾਦ ਰਹੇ, ਪਿਛਲੇ ਕੁਝ ਮਹੀਨਿਆਂ ਤੋਂ ਸਿੱਖਾਂ ਦੇ ਪ੍ਰਤੀ ਸੱਭਿਆਚਾਰਕ ਬੇਗਾਨਗੀ ਦਾ ਮਾਹੌਲ ਨਜ਼ਰ ਆ ਰਿਹਾ, ਜਿਸ ਦੇ ਚੱਲਦਿਆਂ ਨਿਊਜ਼ੀਲੈਂਡ ਦੇ ਬਹੁਤੇ ਲੋਕ ਚਿੰਤਾ ਦੇ ਵਿੱਚ ਨੇ। ਅਤੇ ਇੱਧਰ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਹਾਲ ਹੀ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਯਾਨੀ ਕਿ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਨ ਤੋਂ ਬਾਅਦ ਹੁਣ ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੁਲਾਈ ਮਹੀਨੇ ਦੌਰਾਨ ਨਿਊਜ਼ੀਲੈਂਡ ਯਾਤਰਾ 'ਤੇ ਆ ਸਕਦੇ ਨੇ। ਸੂਤਰਾਂ ਮੁਤਾਬਕ ਇਹ ਦੌਰਾ ਕਰੀਬ 11 ਜੁਲਾਈ ਦੇ ਆਸ ਪਾਸ ਹੋਵੇਗਾ। ਭਾਰਤੀ ਭਾਈਚਾਰੇ ਅਤੇ ਆਯੋਜਕਾਂ ਵੱਲੋਂ

ਇਹ ਇਸ਼ਾਰਾ ਦਿੱਤਾ ਜਾ ਰਿਹਾ ਹੈ ਕਿ ਸਭ ਤੋਂ ਵੱਡੇ ਅਤੇ ਰੁੱਝੇ ਹੋਏ ਸ਼ਹਿਰ ਆਕਲੈਂਡ ਵਿੱਚ ਇੱਕ ਵੱਡੀ ਰੈਲੀ ਹੋ ਸਕਦੀ ਹੈ ਅਤੇ ਇਸ ਰੈਲੀ ਲਈ ਸਪਾਰਕ ਐਰੀਨਾ ਨੂੰ ਮੁੱਖ ਵੈਨਿਊ ਵਜੋਂ ਵੇਖਿਆ ਜਾ ਰਿਹਾ ਹੈ ਜਿੱਥੇ ਕਿ ਕਰੀਬ 14,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਯਾਦ ਕਰਾ ਦਈਏ ਕਿ ਇਸੇ ਹੀ ਸਾਲ 7 ਨਵੰਬਰ ਨੂੰ ਨਿਊਜ਼ੀਲੈਂਡ ਵਿੱਚ ਰਾਸ਼ਟਰੀ ਚੋਣਾਂ ਹੋਣੀਆਂ ਨੇ ਅਤੇ ਰਾਜਨੀਤਿਕ ਮਾਹਰ ਇਸ ਦੌਰੇ ਨੂੰ ਕਾਫ਼ੀ ਮਹੱਤਵਪੂਰਨ ਮੰਨਦੇ ਨੇ। ਜ਼ਿਕਰਯੋਗ ਹੈ ਕਿ ਲਗਭਗ 4 ਦਹਾਕਿਆਂ ਬਾਅਦ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਹੋਣਗੇ। ਇਸ ਤੋਂ ਪਹਿਲਾਂ ਬੀਬਾ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨਿਊਜ਼ੀਲੈਂਡ ਦੇ ਦੌਰੇ 'ਤੇ ਆ ਚੁੱਕੇ ਨੇ। ਉੱਧਰ ਕੈਨੇਡਾ ਦੀ ਇੱਕ ਅਦਾਲਤ ਨੇ ਸਾਲ 2022 ਦੇ ਦੌਰਾਨ ਐਪਟਸਫੋਰਡ ਵਿਖੇ ਇੱਕ ਬਜ਼ੁਰਗ ਜੋੜੇ ਆਰਨੋਲਡ ਅਤੇ ਜੁਆਇਨ ਡੇ ਜੋਂਗ ਦੇ ਹੋਏ ਬੇਰਹਿਮੀ ਨਾਲ ਕਤਲ ਮਾਮਲੇ ਵਿੱਚ 3 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਬ੍ਰੈਂਡਾ ਬਰਾਊਨ ਨੇ ਬੀਤੇ ਸ਼ੁੱਕਰਵਾਰ ਇਹ ਫੈਸਲਾ ਸੁਣਾਉਂਦਿਆਂ ਗੁਰਚਰਨ ਸਿੰਘ, ਅਭਿਜੀਤ ਸਿੰਘ ਅਤੇ ਖੁਸ਼ਵੀਰ ਤੂਰ ਨੂੰ ਸਜ਼ਾ ਸੁਣਾਈ। ਦੂਜੇ ਪਾਸੇ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਤੋਂ ਇੱਕ ਹੋਰ ਮੰਦੀ ਖਬਰ ਆ ਰਹੀ ਹੈ ਕਿ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੀ ਇੱਕ ਮਹੱਤਵਪੂਰਨ ਕਾਰਵਾਈ ਦੌਰਾਨ 7 ਪੰਜਾਬੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਦਰਅਸਲ ਫਿਰੌਤੀ ਅਤੇ ਹਿੰਸਾ ਦੇ ਮਾਮਲੇ ਦੇ ਵਿੱਚ ਸਰੀ ਪੁਲਿਸ ਸਰਵਿਸਿਜ਼ ਨੂੰ ਲੋੜੀਂਦੇ ਇਹਨਾਂ 7 ਨੌਜਵਾਨਾਂ ਨੂੰ ਡਿਪੋਰਟੇਸ਼ਨ ਜਾਰੀ ਕੀਤੀ ਗਈ ਹੈ, ਜਿਸ ਵਿੱਚ ਹੰਸਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਹਰਜੋਤ ਸਿੰਘ, ਤਰਨਵੀਰ ਸਿੰਘ, ਲਵਬੀਰ ਸਿੰਘ, ਦਯਾਜੀਤ ਬਿਲਿੰਗ ਅਤੇ ਪ੍ਰਭਜੋਤ ਸਿੰਘ ਦੇ ਨਾਮ ਸ਼ਾਮਲ ਨੇ। ਸਿਤਮ ਜ਼ਰੀਫੀ ਇਸ ਗੱਲ ਦੀ ਹੈ ਕਿ ਇਹਨਾਂ ਵਿੱਚੋਂ ਬਹੁਤਿਆਂ ਦੀ ਉਮਰ 20 ਸਾਲ, 22 ਸਾਲ ਜਾਂ ਫਿਰ 21 ਸਾਲ ਦੱਸੀ ਜਾ ਰਹੀ ਹੈ। ਅਤੇ ਇੱਧਰ ਖ਼ਬਰ ਨਿਊਜ਼ੀਲੈਂਡ ਤੋਂ, ਜਿੱਥੇ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਾਂ ਨੂੰ ਵਰਤ ਕੇ ਹਾਲ ਹੀ ਵਿੱਚ ਠੱਗਾਂ ਵੱਲੋਂ ਫੋਨ ਕਾਲਾਂ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵੱਧ ਰਹੇ ਨੇ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਮੁਤਾਬਕ ਇਹ ਕਾਲਾਂ ਅਸਲੀ ਨਹੀਂ ਹਨ ਅਤੇ ਕਾਲ ਕਰਨ ਵਾਲੇ ਆਪਣੇ ਆਪ ਨੂੰ ਧੋਖੇ ਨਾਲ ਲੋਕਾਂ ਤੋਂ ਪੈਸੇ ਬਟੋਰਨ ਵਿੱਚ ਪੂਰੀ ਤਰ੍ਹਾਂ ਮਾਹਰ ਨੇ। ਹਾਲ ਦੀ ਘੜੀ ਸਰਕਾਰ ਇਸ ਮਾਮਲੇ ਦੇ ਵਿੱਚ ਇੱਕ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰਦੀ ਨਜ਼ਰ ਆਉਂਦੀ ਹੈ। ਬੁਲਟਨ ਦੇ ਆਖਰ ਵਿੱਚ ਬਿੰਦਰ ਮਾਨ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਬੜੇ ਬੈਠ ਸੋਚਦੇ ਨੇ ਕਦ ਡੁੱਬੂ ਤਾਰਾ ਬਣ ਕੇ ਡਾਢੇ ਹੱਥ ਫੜਾਈ ਬੈਠੇ ਆਹ ਜ਼ਿੰਦਗੀ ਦੇ ਬਣ ਕੇ ਉੱਡਣ ਖਟੋਲੇ ਵਾਂਗੂ ਉੱਡਣਾ ਤੋੜ ਤੂੜ ਕੇ ਤੀਰਾਂ ਨੂੰ ਰਾਜੇ ਬਣ ਕੇ ਦੁਨੀਆ ਜਿੱਤਣੀ ਰੱਖ ਜ਼ਿੰਦਾਬਾਦ ਜ਼ਮੀਰਾਂ ਨੂੰ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਮਿਹਰਬਾਨੀ।

0: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
5: You're listening to SBS Audio. We are currently in an ad break. Your program will resume shortly.
6: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
7: ਜੀ ਦੋਸਤੋ, ਤੁਸੀਂ ਸੁਣ ਰਹੇ ਹੋ SBS ਦਾ ਪੰਜਾਬੀ ਦਾ ਪ੍ਰੋਗਰਾਮ, ਅੱਜ MP ਸਿੰਘ ਦੇ ਨਾਲ। ਮੈਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ, ਤੁਹਾਡਾ ਸਾਥ ਜਿਹੜਾ ਸਾਨੂੰ ਮਿਲਿਆ ਹੈਗਾ ਉਹਦੇ ਵਾਸਤੇ। ਅਤੇ ਹੁਣ ਇੰਤਜ਼ਾਰ ਦੀਆਂ ਘੜੀਆਂ ਵੀ ਖਤਮ ਕਰਦੇ ਹਾਂ, ਤੁਹਾਨੂੰ ਸੁਣਾਉਂਦੇ ਹਾਂ ਜੀ ਸ਼ਾਇਰ ਗਾਇਕ ਡਾਕਟਰ ਸਤਿੰਦਰ ਸਰਤਾਜ ਹੋਰਾਂ ਦੇ ਨਾਲ ਇੱਕ ਗੱਲਬਾਤ ਜਿਹੜੀ ਕਿ ਮੈਲਬਨ ਰਿਕਾਰਡ ਕੀਤੀ ਹੈ। ਇਹ ਉਹਨਾਂ ਨੇ ਖਾਸ SBS ਪੰਜਾਬੀ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਗਏ ਹੋਏ ਸੀਗੇ ਉੱਥੇ ਮੈਲਬਨ ਕ੍ਰਿਕਟ ਗਰਾਊਂਡ ਦੇ ਵਿੱਚ, ਉੱਥੋਂ ਸਮਾਂ ਕੱਢ ਕੇ ਉਹਨਾਂ ਨੇ ਗੱਲਬਾਤ ਕੀਤੀ। ਅਤੇ ਗੱਲਬਾਤ ਦੌਰਾਨ ਜਿਵੇਂ ਉਹਨਾਂ ਦੀ ਨੇਚਰ ਹੈਗੀ ਹੈ, ਬਹੁਤ ਖੂਬਸੂਰਤ ਨੇਚਰ ਹੈ, ਉਹਨਾਂ ਨੇ ਆਸਟ੍ਰੇਲੀਆ ਦੀ ਕੁਦਰਤੀ ਸੁੰਦਰਤਾ ਅਤੇ ਮਨਮੋਹਕ ਨਜ਼ਾਰਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਨਾਲ ਹੀ ਇੱਥੋਂ ਜਿਹੜੇ ਪੰਜਾਬੀ ਹੈਗੇ ਹੈ ਉਹਨਾਂ ਦੀ ਸਾਹਿਤ ਅਤੇ ਸੰਗੀਤ ਪ੍ਰਤੀ ਜਿਹੜੀ ਡੂੰਘੀ ਸਾਂਝ ਹੈਗੀ ਹੈ, ਸਮਝ ਹੈਗੀ ਹੈ, ਉਹਦੇ ਵਾਸਤੇ ਵੀ ਦਾਤ ਦਿੱਤੀ ਹੈ। ਲੋ ਸੁਣੋ ਜੀ ਇਹ ਗੱਲਬਾਤ, ਅਤੇ ਉਸ ਤੋਂ ਬਾਅਦ ਫਿਰ ਪੇਸ਼ ਕਰਦੇ ਹਾਂ ਛੋਟਾ ਜਿਹਾ ਗੀਤ, ਅਤੇ ਉਸ ਤੋਂ ਬਾਅਦ ਲਵਾਂਗੇ ਬ੍ਰੇਕ।
8: ਪਿਆਰੇ ਦੋਸਤੋ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ, ਅਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਪੰਜਾਬੀ ਸ਼ਾਇਰ, ਗਾਇਕ ਅਤੇ ਅਦਾਕਾਰ ਡਾਕਟਰ ਸਤਿੰਦਰ ਸਰਤਾਜ ਅੱਜ ਕੱਲ੍ਹ ਆਸਟ੍ਰੇਲੀਆ ਦੌਰੇ 'ਤੇ ਨੇ। ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਸ਼ੋਜ਼ ਹੋ ਰਹੇ ਨੇ, ਅਤੇ ਮੈਲਬਨ ਦੇ ਵਿੱਚ ਵੀ ਉਹਨਾਂ ਦਾ ਇੱਕ ਸ਼ੋਅ ਹੈ। ਪਰ ਉਸ ਸ਼ੋਅ ਤੋਂ ਠੀਕ ਪਹਿਲਾਂ ਉਹਨਾਂ ਦੇ ਵੱਲੋਂ ਮੈਲਬਨ ਕ੍ਰਿਕਟ ਗਰਾਊਂਡ ਦਾ ਦੌਰਾ ਕੀਤਾ ਗਿਆ, ਔਰ ਉੱਥੇ ਮੀਡੀਆ ਦੇ ਮੁਖਾਤਬ ਹੋਏ ਡਾਕਟਰ ਸਤਿੰਦਰ ਸਰਤਾਜ ਨੇ ਜਦੋਂ SBS ਪੰਜਾਬੀ ਦੇ ਨਾਲ ਖਾਸ ਗੱਲਬਾਤ ਕੀਤੀ ਹੈ, ਤਾਂ ਇਸ ਗੱਲਬਾਤ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੀ ਕੁਦਰਤੀ ਸੁੰਦਰਤਾ ਅਤੇ ਮਨਮੋਹਕ ਨਜ਼ਾਰਿਆਂ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ। ਉਹਨਾਂ ਕਿਹਾ ਕਿ ਬੇਸ਼ੱਕ ਉਹ ਦੁਨੀਆ ਦੇ ਅਨੇਕਾਂ ਮੁਲਕਾਂ ਦਾ ਦੌਰਾ ਕਰਦੇ ਰਹਿੰਦੇ ਨੇ, ਪਰ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਜੋ ਅਨੋਖਾ ਠਹਿਰਾ, ਸਕੂਨ ਅਤੇ ਰੂਹਾਨੀ ਸੰਤੁਸ਼ਟੀ ਮਹਿਸੂਸ ਹੁੰਦੀ ਹੈ, ਉਹ ਬੇਮਿਸਾਲ ਹੈ। ਡਾਕਟਰ ਸਰਤਾਜ ਨੇ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਦੀ ਵੀ ਖੂਬ ਸਰਾਹਨਾ ਕਰਦਿਆਂ ਕਿਹਾ ਕਿ ਇੱਥੋਂ ਦੇ ਪੰਜਾਬੀ ਸਾਹਿਤ ਅਤੇ ਸੰਗੀਤ ਦੀ ਡੂੰਘੀ ਸਮਝ ਰੱਖਦੇ ਨੇ ਅਤੇ ਕਲਾ ਪ੍ਰਤੀ ਉਹਨਾਂ ਦਾ ਪਿਆਰ ਕਾਬਲੇ ਤਾਰੀਫ ਹੈ। ਮੈਲਬਨ ਕ੍ਰਿਕਟ ਗਰਾਊਂਡ ਦੇ ਵਿੱਚ ਪੁੱਜੇ ਸਤਿੰਦਰ ਸਰਤਾਜ ਨੇ SBS ਪੰਜਾਬੀ ਦੇ ਨਾਲ ਗੱਲਬਾਤ ਦੌਰਾਨ ਕ੍ਰਿਕਟ ਪ੍ਰਤੀ ਆਪਣੇ ਵਿਚਾਰ ਵੀ ਸਾਂਝੇ ਕੀਤੇ ਨੇ। ਪੇਸ਼ ਹੈ ਉਹਨਾਂ ਨਾਲ ਕੀਤੀ ਗਈ ਇਹ ਗੱਲਬਾਤ। ਮੈਂ ਐਸੇ ਆਦਮੀ ਵੇਖੇ ਜੋ ਆਪਣੀ ਚਾਲ ਚੱਲਦੇ ਨੇ, ਹਨੇਰਾ ਹੈ ਸਵੇਰਾ ਹੈ ਉਹਨਾਂ ਨੂੰ ਫਰਕ ਨਹੀਂ ਪੈਂਦਾ।
9: अपने अजिहे अनेक शेरों नूं हकीकी जिंदगी विच जीवन वाले डॉक्टर सतिंदर सरताज साढ़े नाल ने। डॉक्टर साहब सब तो पहला स्वागत एस बी एस पंजाबी ते मेलबर्न की धरती।
10: सत श्री अकाल जी, बहुत मेहरबानी।
9: डॉक्टर साहब किवें चल रहा मेलबर्न का टूर? जेकर ओवरऑल आप गल करिए पिछले शहरों के भी तुहाडे शोज़ होए ने, मेलबर्न दे विच आए हो, की कुछ माहौल नज़र आ रहा?
10: असी बस कल रात इत्थे आए हैं, सारा शहर रात नूं जिहड़ी रोशनी है इहदी ਉਹ ਮਾਣੀਆਂ ਨੇ, ਉਹ ਵੇਖੀਆਂ ਨੇ, ਉਹਨਾਂ ਨੂੰ ਸਰਾਇਆ, ਕੈਪਚਰ ਕੀਤਾ। ਅਤੇ ਅੱਜ ਦੀ ਇਹ ਪਹਿਲਾ ਸੂਰਜ ਆ ਸਾਡਾ ਇਸ ਸ਼ਹਿਰ ਦਾ, ਐਜ਼ ਯੂਜੁਅਲ ਵੈਰੀ ਸਨੀ ਡੇ ਐਂਡ ਆਸਟ੍ਰੇਲੀਅਨ ਜਿਹੜਾ ਐਟਮੋਸਫੀਅਰ ਆ, ਇਹ ਜਿਹੜਾ ਕੀ ਕਹਿੰਦੇ ਹੁੰਦੇ ਆ, ਇਹ ਕੋਂਟੀਨੈਂਟ ਆ, ਸਾਰੀ ਦੁਨੀਆ ਦੀ ਐਡੋਰੇਸ਼ਨ ਹੈ ਇਹਦੇ ਲਈ। ਮੈਂ ਕਦੇ ਕਈ ਵਾਰੀ ਅਮੈਰੀਕਨ ਲੋਕਾਂ ਨੂੰ ਮਿਲਦਾ ਜਿਹੜੇ ਟਰੂਲੀ ਅਮੈਰੀਕਨ ਆ, ਦੇ ਅਡੋਰ ਆਸਟ੍ਰੇਲੀਆ, ਤੁਸੀਂ ਕਿਤੇ ਹੋਰ ਚਲੇ ਜਾਓ। ਸੋ ਇਸ ਕਰਕੇ ਇਸ ਧਰਤੀ ਦੇ ਵਿੱਚ ਕੋਈ ਇੱਕ ਤਾਂ ਇੱਕ ਇਹੋ ਜਿਹੀ ਚੀਜ਼ ਹੈਗੀ ਆ, ਇੱਕ ਸਟੇਬਿਲਿਟੀ ਆ, ਇੱਕ ਕੰਟੈਂਟਮੈਂਟ ਆ, ਇੱਕ ਕੁਦਰਤ ਦਾ ਇੱਥੇ ਜਿਹੜਾ ਵਰਤਾਰਾ ਆ ਉਹ ਬੜਾ ਵਸੀਹ ਆ। ਸਾਗਰੀ ਕਿਨਾਰਿਆਂ ਦੀ ਗੱਲ ਵੱਖਰੀ, ਉਹਦੀਆਂ ਪਿਆਰਿਆਂ ਦੀ ਗੱਲ ਵੱਖਰੀ। ਸੋ ਮੇਰੇ ਖਿਆਲ ਦਾ ਮੋਸਟ ਮੈਨਾਂ ਦਾ ਬਿਗੈਸਟ ਕੋਸਟਲ ਲਾਈਨ ਲੈਂਡ ਹੋਣੀ ਆ ਦੁਨੀਆ ਦੀ, ਜਿਹੜੀ ਇੱਥੇ ਇੱਥੇ ਇੰਨੇ ਸ਼ਹਿਰ ਵਸਦੇ ਆ, ਔਰ ਇੰਨਾ ਅੰਦਰ ਧਰਤੀ ਕਿੰਨੀ ਖਾਲੀ ਪਈ ਆ, ਚਾਹੇ ਜਿੰਨੇ ਅਰਬਾਂ ਲੋਕ ਆਈ ਜਾਣ ਅਤੇ ਵਸੀ ਜਾਣ। ਸੋ ਇਸ ਕਰਕੇ ਯਾਰ ਦਿਸ ਇਜ਼ ਸਮਥਿੰਗ।
9: ਮੈਂ ਇਸ ਵੱਲ ਤੁਹਾਡੇ ਤੋਂ ਕਰਨਾ ਵੀ ਸੀਗਾ ਕਿ ਤੁਸੀਂ ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਘੁੰਮੇ ਹੋ, ਪਰ ਜਦੋਂ ਆਸਟ੍ਰੇਲੀਅਨ ਆਡੀਅੰਸ ਦੀ ਗੱਲ ਆਉਂਦੀ ਹੈ ਤਾਂ ਕੀ ਵੱਖਰਾ ਨਜ਼ਰ ਆਉਂਦਾ?
10: ਮੈਨੂੰ ਇਹ ਲੱਗਦਾ, ਮੈਂ ਇੱਕ ਪ੍ਰੋਕਲੇਮੇਸ਼ਨ ਕੀਤੀ ਸੀਗੀ 5 ਸਾਲ ਪਹਿਲਾਂ, ਜਿਹੜੀ ਕਿ ਮੈਂ ਹੁਣ ਪਬਲਿਕ ਇੱਦਾਂ ਤਾਂ ਨਹੀਂ, ਉਹ ਦੋਸਤਾਂ ਹੀ ਸੀਗੀ। ਬਟ ਇਹ ਜਿਹੜੀ ਆਸਟ੍ਰੇਲੀਅਨ ਕੰਟਰੀ ਆ ਜਾਂ ਕੰਟੀਨੈਂਟ ਆ ਨਾ, ਮੈਨੂੰ ਲੱਗਦਾ ਕਿ ਮੇਰੀ ਬਿਗੈਸਟ ਆਡੀਅੰਸ ਇਹ ਹੈ ਵੀ ਹੈ, ਹੋਵੇਗੀ ਵੀ। ਉਹਦੀ ਵਜ੍ਹਾ ਕੀ ਆ ਕਿ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਉਦੋਂ ਕਿੱਥੇ ਸਾਡਾ ਡਾਇਸਪੋਰਾ ਆਉਣਾ ਸ਼ੁਰੂ ਹੋਇਆ ਸੀ, ਮਤਲਬ ਕਿਸੇ ਨੇ ਪਲੱਸ ਟੂ ਕਰਕੇ ਆਸਟ੍ਰੇਲੀਆ ਆ ਗਿਆ, ਕੋਈ ਗ੍ਰੈਜੂਏਸ਼ਨ ਕਰਕੇ ਆਸਟ੍ਰੇਲੀਆ ਆ ਗਿਆ। ਇੱਕ ਤਾਂ ਉਹ ਜਿਹੜੀ ਸਿਮਿਲੈਰਿਟੀ ਆਫ ਨੋਸਟੈਲਜੀਆ ਉਹ ਆ, ਦੂਸਰਾ ਅੰਡਰਸਟੈਂਡਿੰਗ ਆਫ ਕਲਚਰ, ਤੀਸਰਾ ਜਿਹੜੀ ਕੀ ਕਹਿੰਦੇ ਹੁੰਦੇ ਆ ਆਪਣਿਆਂ ਖਹਿਆਂ ਪਿੰਡਾਂ ਦੇ ਨਾਲ ਦਰਵਾਜ਼ਿਆਂ ਨਾਲ ਜਿਹੜੀ ਸਾਂਝ ਯਾਦ ਆ ਉਹ ਬਰਕਰਾਰ ਹੈ, ਚੌਥੀ ਜਿਹੜੀ ਸਭ ਤੋਂ ਪ੍ਰੋਫਾਊਂਡ ਚੀਜ਼ ਹੈ ਕਿ ਉਹਨਾਂ ਦਾ ਪੰਜਾਬੀ ਜ਼ੁਬਾਨ ਉਹਨਾਂ ਨੂੰ ਸਮਝਾਉਣੀ ਨਹੀਂ ਪੈਂਦੀ, ਪਹਿਲੀ ਗੱਲ ਹੈ। ਫਸਟ ਕਰੋ, ਤੁਸੀਂ ਬ੍ਰਿਟਨ ਜਾਓ, ਯੂ ਹੈਵ ਟੂ ਪੁੱਟ ਇਟ ਟ੍ਰਾਂਸਲੇਸ਼ਨ ਬਿਹਾਇੰਡ ਦਾ ਸਕਰੀਨ ਕਿ ਅੱਛਾ ਯਾਰ ਮੈਂ ਇਹ ਕਹਿ ਰਿਹਾ ਕਿ ਤੁਹਾਡਾ ਮੈਟਾਫੋਰ ਡੀਕੋਡ ਹੋ ਜਾਏ, ਤੁਹਾਡਾ ਸਿੰਬਲਿਜ਼ਮ ਡੀਕੋਡ ਹੋ ਜਾਏ, ਸਪਸ਼ਟ ਹੋ ਜਾਏ। ਇੱਥੇ ਕਰਨ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਤਕਰੀਬਨ ਲੋਕ ਥੋੜ੍ਹੇ ਜਿਹੇ ਐਜੂਕੇਸ਼ਨ ਬੈਕਗਰਾਊਂਡ ਤੋਂ ਆ, ਇਸ ਕਰਕੇ ਲਿਟਰੇਚਰ ਦੀ ਸਮਝ ਬੜੀ ਆ। ਸੋ ਮੈਨੂੰ ਲੱਗਦਾ ਕਿ ਇਸ ਕਰਕੇ ਇੱਥੇ ਪੋਸੀਬਿਲਿਟੀਜ਼ ਬਹੁਤ ਨੇ
9: ਜੀ। ਮੈਂ ਇੱਕ ਲਾਸਟ ਸਵਾਲ ਲੈਣਾ ਕਿ ਜਿਵੇਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਐਸੇ ਆਦਮੀ ਵੇਖੇ ਜੋ ਆਪਣੀ ਚਾਲ ਚੱਲਦੇ ਨੇ, ਜੈਨਜ਼ੀ ਦੇ ਦੌਰ ਦੇ ਵਿੱਚ ਦੁਨੀਆ ਤੋਂ ਹਟ ਕੇ ਚੱਲਣਾ ਚੈਲੰਜਫੁੱਲ ਹੈ ਜਾਂ ਸਕੂਨ ਦਿੰਦਾ ਹੈ, ਕੀ ਕਹਿੰਦੇ?
10: ਨਹੀਂ, ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਹਟ ਕੇ ਨਹੀਂ ਚੱਲਿਆ, ਮੈਂ ਸਿਗਾ ਇਹੋ ਜਿਹਾ। ਹਟ ਕੇ ਚੱਲਣਾ ਹੁੰਦਾ ਕਿ ਤੁਸੀਂ ਬਹੁਤ ਕੋਈ ਸੈਪਰੇਟ ਇਨੀਸ਼ੀਏਟਿਵ ਕੀਤਾ ਕਿ ਅੱਛਾ ਨਹੀਂ ਮੈਂ ਇੱਦਾਂ ਕਰਦਾ, ਬਸ ਮੈਂ ਇਹੋ ਜਿਹਾ ਸੀ, ਇਹੋ ਜਿਹਾ ਰਹਿ ਗਿਆ। ਇਹਨੂੰ ਚਾਹੇ ਕੁਦਰਤ ਕਹਿ ਲਓ, ਚਾਹੇ ਤੁਸੀਂ ਮੈਨੂੰ ਸਿਰਾ ਦੇਣਾ ਦੇ ਲਓ, ਵੈਸੇ ਦੇਣ ਵਾਲਾ ਹੈ ਨਹੀਂ ਗਾ। ਸੋ ਇਸ ਕਰਕੇ ਮੈਂ ਡਿਸਟੋਰਡ ਨਹੀਂ ਹੋਇਆ, ਜੋ ਦਿਲ ਕਰਦਾ ਸੀ ਕਰ ਹੀ ਗਿਆ, ਜਿੱਦਾਂ ਚੰਗਾ ਲੱਗਦਾ ਹੁਣ ਵੀ ਉਹੀ ਕਰਦਾ। ਮੇਰੇ ਕੋਈ ਖਾਬ ਨਹੀਂ ਆ ਕਿੱਥੇ ਪਹੁੰਚਣਾ ਨਹੀਂ ਆ, ਮੇਰੇ ਕੋਈ ਦੌੜ ਨਹੀਂ ਆ, ਜੋ ਦਿਲ ਕਰਦਾ ਲਿਖਦਾ, ਜੋ ਦਿਲ ਕਰਦਾ ਰਿਲੀਜ਼ ਕਰਦਾ। ਸੋ ਜਿਹੜੀ ਇਹ ਇੱਕ ਇਹ ਸੈਟਿਸਫੈਕਸ਼ਨ ਆ ਨਾ, ਦਿਸ ਇਜ਼ ਰੀਅਲ ਸਕਸੈਸ। ਬਾਕੀ ਜੇ ਤੁਸੀਂ ਕੀ ਕਹਿੰਦੇ ਹੁੰਦੇ ਆ ਕਿ ਆਹ ਜ਼ਰੂਰਤਾਂ ਤਾਂ ਛੱਡੋ, ਹੋ ਗਏ ਸੁਪਨੇ ਵੀ ਪੂਰੇ, ਤਾਂ ਵੀ ਆਖਦੇ ਰਹਿੰਦੇ ਨੇ ਕਿ ਲੇਖ ਹੀ ਖਰਾਬ ਨੇ, ਕੁਛ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਵਿਚਾਰੇ ਬਸ ਕਾਮਯਾਬ ਨੇ।
9: ਅੱਛਾ ਡਾਕਟਰ ਸਾਹਿਬ, ਕਿਉਂਕਿ ਆਪਾਂ MCG ਦੇ ਵਿੱਚ ਖੜੇ ਹਾਂ ਔਰ ਜਿੱਥੋਂ ਤੱਕ ਕ੍ਰਿਕਟ ਦੀ ਗੱਲ ਹੈ, ਤੁਸੀਂ ਵੀ ਕ੍ਰਿਕਟ ਖੇਡਦੇ ਰਹੇ ਹੋ ਜਾਂ ਖੇਡਣਾ ਪਸੰਦ ਕਰਦੇ ਹੋ?
10: ਐਂਡ ਕ੍ਰਿਕਟ ਪਰਟੀਕੁਲਰਲੀ, ਆਈ ਹੈਵ ਮੈਨੀ ਡੀਅਰ ਫਰੈਂਡਸ ਇਨ ਕ੍ਰਿਕਟ ਟੀਮ ਫਰੋਮ ਯੂ ਨੋ ਹਰਭਜਨ ਸਿੰਘ, ਯੁਵਰਾਜ ਸਿੰਘ, ਮਹਿੰਦਰ ਸਿੰਘ ਧੋਨੀ, ਵਿਰਾਟ ਐਂਡ ਆਲ। ਸੋ ਆਈ ਹੈਵ ਅ ਗ੍ਰੇਟ ਕਨੈਕਸ਼ਨ ਵਿਦ ਦਿਸ ਪਰਟੀਕੁਲਰ ਸੋਰਟ ਆਫ ਗੇਮ, ਦੋ ਆਈ ਨੈਵਰ ਹੈਵ ਪਲੇਡ ਅਨਫੋਰਚੁਨੇਟਲੀ। But yes, so I know what it means to our country, what it means to any country who won the World Cup.
9: Last, Australian audience, Australian ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਾਂਦੇ ਪੰਜਾਬੀ?
10: ਮੈਂ ਇਹੀ ਕਹਿਣਾ ਚਾਹੁੰਦਾ ਕਿ ਹੱਸਦੇ ਵਸਦੇ ਰਹੋ ਅਤੇ ਭਵਿੱਖ ਤੁਹਾਡਾ ਹੈ, ਜਿੱਦਾਂ ਕਹਿੰਦੇ ਹੁੰਦੇ ਆ ਕਿ ਫਿਊਚਰ ਇਜ਼ ਯੂਅਰਸ। ਇਹ ਕੰਟਰੀ ਆ ਜਿਹਦੇ ਫਲਰਿਸ਼ ਹੋਣ ਦੇ ਬਹੁਤ ਚਾਂਸਿਸ ਨੇ। ਇੱਕ ਤਾਂ ਤੁਸੀਂ ਇਸ ਦੁਨੀਆ ਤੋਂ ਬੜੀ ਦੂਰ ਬੈਠੇ ਆ, ਇਸ ਕਰਕੇ ਤੁਹਾਡੇ ਨਜ਼ਾਰੇ, ਔਰ ਦੂਸਰਾ ਜੋ ਤੁਸੀਂ ਏਅਰਪੋਰਟ 'ਤੇ ਜਾਂਦੇ ਤਾਂ ਤੁਹਾਡੀ ਜਿਹੜੀ ਸਕਿਉਰਟੀ ਬਹੁਤ ਟਾਈਟ ਆ, ਤੁਸੀਂ ਕੋਈ ਮਾੜੀ ਚੀਜ਼ ਆਉਣ ਨਹੀਂ ਦਿੰਦੇ, ਐਂਟਰ ਕਰਨ ਨਹੀਂ ਦਿੰਦੇ। ਸੋ ਇਸ ਕਰਕੇ ਤੰਦਰੁਸਤ ਰਹਿਣ ਦੀਆਂ ਵੀ ਜ਼ਿਆਦਾ ਆ ਪੋਸੀਬਿਲਿਟੀਜ਼। ਸੋ ਇੱਦਾਂ ਹੀ ਤੁਹਾਡੇ ਕਾਰੋਬਾਰ ਚੱਲਦੇ ਰਹਿਣ, ਚੜ੍ਹਦੀ ਕਲਾ 'ਚ ਰਹੋ, ਪੰਜਾਬ ਆਉਂਦੇ ਜਾਂਦੇ ਰਹੋ, ਅਸੀਂ ਆਉਂਦੇ ਰਹੀਏ, ਮਹਿਫਲਾਂ ਲਾਉਂਦੇ ਰਹੀਏ।
8: ਤਾਂ ਦੋਸਤੋ, ਪੰਜਾਬੀ ਗਾਇਕ ਸਤਿੰਦਰ ਸਰਤਾਜ ਹੋਣਾ ਦੇ ਨਾਲ ਸਾਡੀ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ, ਆਪਣੀ ਫੀਡਬੈਕ, ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਾਡਾ ਫੋਨ ਨੰਬਰ ਹੈ 7997767 ਅਜਿਹੀਆਂ ਹੋਰਨਾਂ ਦਿਲਚਸਪ ਜਾਣਕਾਰੀਆਂ ਅਤੇ ਖਬਰਾਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
5: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।

0: Starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've given up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
3: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
4: ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australiaexplained ਉੱਤੇ ਜਾਓ।
5: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ। sbs.com.au/punjabi ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
0: Starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've given up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: ਦੋਸਤੋ, ਤੁਸੀਂ ਆਨੰਦ ਮਾਣ ਰਹੇ ਹੋ ਜੀ SBS ਦੇ ਪੰਜਾਬੀ ਪ੍ਰੋਗਰਾਮ ਦਾ, ਜਿਹੜਾ ਕਿ ਹਰ ਰੋਜ਼ 2 ਵਾਰ ਪੇਸ਼ ਹੁੰਦਾ ਹੈ। 4 ਤੋਂ 5 ਇਹ ਲਾਈਵ ਪੇਸ਼ ਹੁੰਦਾ ਅਤੇ ਇਸ ਦਾ ਜਿਹੜਾ ਰਿਕਾਰਡਿੰਗ ਹੈਗੀ ਹੈ ਰਾਤੀ 9 ਤੋਂ 10 ਤੁਸੀਂ SBS 2 ਦੇ ਉੱਤੇ ਵੀ ਸੁਣ ਸਕਦੇ ਹੈਗੇ ਹੋ। ਸਾਡੇ ਨਾਲ ਸੰਪਰਕ ਕਰਨ ਵਾਸਤੇ ਈਮੇਲ ਕਰ ਸਕਦੇ ਹੋ punjabi.program@sbs.com.au ਦੇ ਉੱਤੇ। ਸਾਡਾ ਫੇਸਬੁੱਕ ਪੇਜ ਹੈ SBS ਪੰਜਾਬੀ, ਉਸ 'ਤੇ ਜਾ ਕੇ ਕਦੀ ਵੀ ਸੁਨੇਹਾ ਛੱਡ ਸਕਦੇ ਹੋ। ਇਸੇ ਤਰ੍ਹਾਂ ਸਾਡਾ ਇੰਸਟਾਗ੍ਰਾਮ ਪੇਜ ਹੈ SBS ਪੰਜਾਬੀ, ਉੱਥੇ ਜਾ ਕੇ ਵੀ ਛੱਡੀਆਂ ਪੋਸਟਾਂ ਹੈਗੀਆਂ, ਲਾਈਕ ਕਰਦੇ ਰਿਹਾ ਕਰੋ ਅਤੇ ਦੂਜਿਆਂ ਨਾਲ ਵੀ ਸ਼ੇਅਰ ਕਰਦੇ ਰਿਹਾ ਕਰੋ। ਦੋਸਤੋ, ਹੁਣੇ ਇੱਕ ਬੜਾ ਹੀ ਸੋਹਣਾ ਮੈਸੇਜ ਮਿਲਿਆ ਜੀ, ਸੁਨੇਹਾ ਆਇਆ, SMS ਆਇਆ ਹਰਮਨਪ੍ਰੀਤ ਸਿੰਘ ਜੀ ਦਾ, ਸਿਡਨੀ ਤੋਂ। ਕਹਿੰਦੇ ਕਿ ਮੈਂ ਹਮੇਸ਼ਾ ਪ੍ਰੋਗਰਾਮ ਸੁਣਦਾ ਹੁੰਦਾ ਪਰ ਨਾਲ ਨਾਲ ਉਹਨਾਂ ਨੂੰ ਕਦੀ ਡਰਾਈਵਿੰਗ ਵਗੈਰਾ ਵੀ ਕਰਨੀ ਪੈਂਦੀ ਹੈ, ਇਸ ਕਰਕੇ ਉਹ ਸੁਨੇਹਾ ਨਹੀਂ ਕਰ ਸਕਦੇ। ਅਤੇ ਉਹਨਾਂ ਨੇ ਦੱਸਿਆ ਪ੍ਰੋਗਰਾਮ ਬਹੁਤ ਚੰਗਾ ਲੱਗ ਰਿਹਾ, ਬਹੁਤ ਬਹੁਤ ਧੰਨਵਾਦ ਹੈ ਜੀ, ਤੁਸੀਂ ਸਮੇਂ ਵਿੱਚੋਂ ਸਮਾਂ ਕੱਢ ਕੇ ਪਰ ਮੈਂ ਕਹਾਂਗਾ ਕਿ ਡਰਾਈਵਿੰਗ ਕਰਦੇ ਹੋਏ ਕਦੀ ਤੁਸੀਂ ਜ਼ਰੂਰ ਫੋਨ ਤੋਂ ਦੂਰ ਰਹਿਣਾ ਅਤੇ ਕਦੇ ਕੋਈ ਬ੍ਰੇਕ ਵਗੈਰਾ ਕਰੋ ਤਾਂ ਹੀ ਸੁਨੇਹਾ ਭੇਜਿਆ ਕਰੋ। ਅਤੇ ਅੱਛਾ ਲੱਗਿਆ ਸੁਣ ਕੇ ਜੀ, ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ, ਪ੍ਰੋਗਰਾਮ ਨੂੰ ਇਸੇ ਤਰ੍ਹਾਂ ਲਾਈਕ ਕਰਦੇ ਰਹੋ। ਕੋਈ ਫੀਡਬੈਕ ਹੋਵੇ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਅਤੇ ਤੁਸੀਂ ਜਿਹੜੇ ਗੀਤ ਦੀ ਫਰਮਾਇਸ਼ ਕੀਤੀ ਹੈ, ਮੈਂ ਸਰਚ ਮਾਰੀ ਹੈ, ਸਾਡੇ ਹਜੇ ਡੇਟਾਬੇਸ ਵਿੱਚ ਨਹੀਂ ਹੈਗਾ ਪਰ ਮੈਂ ਵਾਅਦਾ ਕਰਦਾ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਉਹ ਗੀਤ ਜ਼ਰੂਰ ਸੁਣਾਵਾਂਗੇ। ਅਤੇ ਜੇ ਤੁਸੀਂ ਇੱਦਾਂ ਦੇ ਕੋਈ ਹੋਰ ਗੀਤ ਸੁਣਨੇ ਚਾਹੁੰਦੇ ਹੈਗੇ ਹੋ, ਸਾਨੂੰ ਤੁਸੀਂ ਈਮੇਲ ਕਰ ਦਿਓ punjabi.program@sbs.com.au 'ਤੇ, ਅਸੀਂ ਤੁਹਾਡੇ ਸਾਰੇ ਗੀਤਾਂ ਦੀ ਜਿਹੜੀ ਹੈਗੀ ਹੈ ਸੀਰੀਜ਼ ਉਹ ਵਾਰੀ ਵਾਰੀ ਕਰਕੇ ਜ਼ਰੂਰ ਸੁਣਾਵਾਂਗੇ। ਧੰਨਵਾਦ ਹੈ ਹਰਮਨਪ੍ਰੀਤ ਸਿੰਘ ਜੀ ਇੱਕ ਵਾਰ ਫਿਰ ਤੋਂ ਸੁਨੇਹਾ ਭੇਜਣ ਵਾਸਤੇ। ਅਤੇ ਦੋਸਤੋ, ਹੁਣ ਤੁਹਾਨੂੰ ਮਿਲਾਉਂਦੇ ਹਾਂ ਜੀ ਨਰੈਣ ਕੌਰ ਹੋਰਾਂ ਜੀ ਦੇ ਨਾਲ, ਜਿਨ੍ਹਾਂ ਨੇ ਡੋਮੈਸਟਿਕ ਵਾਇਲੈਂਸ ਚੱਲਦੇ ਹੋਏ ਵੀ ਬਹਾਦਰੀ ਦੇ ਨਾਲ ਉਹਦਾ ਟਾਕਰਾ ਕੀਤਾ ਅਤੇ ਹੁਣ ਉਹ ਉਸ ਦੇ ਵਿੱਚੋਂ ਬਾਹਰ ਨਿਕਲ ਕੇ ਦੂਜਿਆਂ ਵਾਸਤੇ ਹੈਲਪ ਬਣ ਰਹੇ ਆ, ਦੂਜਿਆਂ ਦਾ ਸਹਾਰਾ ਬਣ ਰਹੇ ਹੈਗੇ ਆ। ਇਸ ਗੱਲਬਾਤ ਦਾ ਪਹਿਲਾ ਭਾਗ ਤੁਹਾਨੂੰ ਅਸੀਂ ਟਿਊਜ਼ਡੇ ਵਾਲੇ ਮੰਗਲਵਾਰ ਵਾਲੇ ਪ੍ਰੋਗਰਾਮ ਵਿੱਚ ਸੁਣਾ ਚੁੱਕੇ ਹੈਗੇ ਹਾਂ। ਲਓ ਪੇਸ਼ ਆ ਜੀ ਇਸ ਦਾ ਦੂਜਾ ਭਾਗ, ਅਤੇ ਜੇ ਸਮਾਂ ਮਿਲਿਆ ਤਾਂ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਗੀਤ ਸੁਣਾਵਾਂਗੇ ਜੀ।
6: ਬਹੁਤ ਸਾਰੇ ਲੋਕ ਸਿਰਫ ਇਸ ਕਰਕੇ ਇੱਕ ਰਿਲੇਸ਼ਨਸ਼ਿਪ ਵਿੱਚ ਰਹੀ ਜਾਂਦੇ ਆ ਕਿ ਉਹਨਾਂ ਕੋਲ ਬੱਚਾ ਹੈ। ਯੂ ਸਟੈਪਡ ਆਊਟ ਐਂਡ ਯੂ ਮੇਡ ਅ ਲਾਈਫ ਫੋਰ ਯੋਰ ਓਨ ਵਿਦ ਯੋਰ ਡਾਟਰ। ਛੋਟੇ ਬੱਚੇ ਦੇ ਨਾਲ ਤੁਸੀਂ ਮੁੜ ਤੋਂ ਸ਼ੁਰੂਆਤ ਕੀਤੀ, ਜੋ ਬਹੁਤ ਲੋਕਾਂ ਲਈ ਔਖਾ ਹੁੰਦਾ। ਇੱਕ ਤਾਂ ਆਪਣੀ ਹਿੰਮਤ ਦੀ ਕਹਾਣੀ ਦੱਸੋ, ਅਤੇ ਅਜਿਹੇ ਲੋਕ ਜੋ ਕਿ ਇੱਦਾਂ ਦੇ ਰਿਸ਼ਤਿਆਂ 'ਚ ਰਹੀ ਜਾਂਦੇ ਆ ਆਪਣੇ ਬੱਚੇ ਜਾਂ ਬੱਚਿਆਂ ਕਰਕੇ, ਉਹਨਾਂ ਲਈ ਜੇ ਤੁਸੀਂ ਕੁਛ।
7: ਮੈਂ ਵੀ ਉਵੇਂ ਸੀ, ਟੂ ਬੀ ਓਨੈਸਟ। ਮੈਂ 6 ਸਾਲ ਆਈ ਟੋਲਰੇਟਡ 6 ਈਅਰਸ ਅਬਿਊਸ ਬਿਕੋਜ਼ ਮੇਰੀ ਡਾਟਰ ਖਾਤਰ। ਮੈਂ ਕਿਹਾ ਨਹੀਂ ਨਿਕਲਣਾ ਬਿਕੋਜ਼ ਸੇਮ ਥਿੰਗ ਲਾਈਕ ਐਵਰੀਬੋਡੀ ਥਿੰਕ ਬੱਚਿਆਂ ਵਾਸਤੇ ਇਜ਼ ਬੈਟਰ, ਪਰ ਮੇਰੀ ਕੁੜੀ ਦਾ ਬਿਹੇਵੀਅਰ ਚੇਂਜ ਹੋਣ ਲੱਗ ਗਿਆ ਬਿਕੋਜ਼ ਆਫ ਦ ਇਨਵਾਇਰਮੈਂਟ ਸ਼ੀ ਇਜ਼ ਸੀਇੰਗ। ਉੱਥੋਂ ਫਿਰ ਮੈਨੂੰ ਮਹਿਸੂਸ ਹੋਈ ਕਿ ਇਹ ਇਨਵਾਇਰਮੈਂਟ ਸਹੀ ਨਹੀਂ ਗੀ ਮੇਰੇ ਡਾਟਰ ਵਾਸਤੇ। ਜਵਾਕਾਂ ਵਾਸਤੇ ਸਭ ਤੋਂ ਇੰਪੋਰਟੈਂਟ ਕਿ ਇਨਵਾਇਰਮੈਂਟ ਦੇ ਆਰ ਗਰੋਇੰਗ ਇਨ, ਉਹ ਹੀ ਉਹਨਾਂ ਨੂੰ ਸ਼ੇਪ ਕਰਦਾ ਉਹਨਾਂ ਦੀ ਲਾਈਫ। ਅਤੇ ਅਸੀਂ ਐਸ ਅ ਪੇਰੈਂਟ ਇਹ ਗਲਤ ਸਮਝਦੇ ਹਾਂ ਕਿ ਕੋਈ ਨਹੀਂ ਅਸੀਂ ਨਹੀਂ ਕੁਛ ਲੜਦੇ ਝਗੜਦੇ ਕੁੱਟ ਖਾਂਦੇ ਹਾਂ ਅਸੀਂ ਇੱਥੇ ਹੀ ਰਹੀ ਜਾਏ ਬਿਕੋਜ਼ ਆਫ ਜੋਕ ਇਟਸ ਰੋਂਗ ਦੈਟ ਇਜ਼ ਵਾਈ ਨਾਓ ਯੂ ਸੀ ਇਨ ਮੈਲਬਰਨ ਆਸਟ੍ਰੇਲੀਆ ਇੰਨੇ ਜ਼ਿਆਦਾ ਯੂਥ ਕ੍ਰਾਈਮਸ ਹੁੰਦੇ ਆ ਯੂਥ ਕ੍ਰਾਈਮਸ ਹੋਣ ਲਈ ਇਹਨਾਂ ਦਾ ਇਮੋਸ਼ਨਲ ਆਊਟਰੇਂਜ ਔਰ ਵਟ ਐਵਰ ਦ ਕ੍ਰਾਈਮਸ ਇਜ਼ ਹੈਪਨਿੰਗ ਇਹ ਸ਼ੁਰੂ ਹੁੰਦਾ ਕਿੱਥੋਂ ਆ ਦੇਖ ਕੇ ਹੀ ਸ਼ੁਰੂ ਹੁੰਦਾ ਨਾ ਘਰ 'ਚੋਂ ਸੋ ਕਦੋਂ ਮੈਂ ਦੇਖਿਆ ਮੇਰੀ ਕੁੜੀ ਦਾ ਬਿਹੇਵੀਅਰ ਚੇਂਜ ਹੋਣ ਲੱਗ ਗਿਆ ਸ਼ੀ ਵਾਸ ਅ ਵੈਰੀ ਬਬਲੀ ਪਰਸਨ ਐਂਡ ਸ਼ੀ ਸਟਾਰਟਡ ਬਿਕਮਿੰਗ ਵੈਰੀ ਯੂ ਨੋ ਕੁਆਇਟ ਅਤੇ ਕਦੋਂ ਇਹ ਦੇਖਦੀ ਹੁੰਦੀ ਸੀ ਆ ਕੀ ਹੁੰਦਾ ਵਾ ਉਹ ਹਮੇਸ਼ਾ ਸੋਚੀ ਕਿ ਸਾਡੀ ਗਲਤੀ ਆ ਮੇਰੀ ਗਲਤੀ ਆ ਇਹ ਮੈਂ ਕੁਛ ਕੀਤਾ ਹੋਊਗਾ ਤਾਂ ਮੇਰੇ ਮਾਂ ਪਿਓ ਲੜਦੇ ਆ ਫਿਰ ਉੱਥੋਂ ਮੈਂ ਆਪਦੇ ਆਪ ਨੂੰ ਪੁੱਛਿਆ ਇਹ ਕਿਹੜੀ ਮੇਰੀ ਲਾਈਫ ਆ ਮੈਂ ਕਿੰਨਾ ਕੁ ਸਾਲ ਐਵੇਂ ਜੀਣਾ ਵਾਂ ਐਮ ਆਈ ਏਬਲ ਟੂ ਲੀਵ ਦਿਸ ਲਾਈਫ ਫੋਰ ਦ ਨੈਕਸਟ 30, 40, 50 ਈਅਰਸ ਫਸਟ ਕੁਐਸਚਨ ਦ ਆਨਸਰ ਵਾਸ ਨੋ ਦੂਸਰਾ ਕੁਐਸਚਨ ਮੈਂ ਮੇਰੀ ਕੁੜੀ ਨੂੰ ਸਿਖਾਉਣਾ ਕੀ ਆ ਕੀ ਦਿਖਾਉਣਾ ਵਾ ਕਿ ਰਿਲੇਸ਼ਨਸ਼ਿਪ ਹੁੰਦੀ ਕੀ ਆ ਦ ਆਨਸਰ ਵਾਸ ਨੋ ਕਿਦੋਂ ਦੋਨੇ ਆਨਸਰ ਨੋ ਨਿਕਲੇ ਦੈਟਸ ਵੈਨ ਆਈ ਟੁੱਕ ਦ ਸਟੈਪ ਸੋ ਫੋਰ ਦੋਸ ਪੇਰੈਂਟਸ ਆਊਟ ਦੈ ਐਂਡ ਦ ਵੂਮਨਸ ਆਊਟ ਦੈ ਇਹ ਕੁਐਸਚਨ ਤੁਸੀਂ ਖੁਦ ਨੂੰ ਪੁੱਛੋ
6: ਬਿਲਕੁਲ ਅਤੇ ਜਦੋਂ ਤੁਸੀਂ ਘਰੋਂ ਬਾਹਰ ਆਏ ਕਿਸ ਤਰ੍ਹਾਂ ਦੀ ਹੈਲਪ ਅਵੇਲੇਬਲ ਸੀ ਹੁਣ ਤੁਸੀਂ ਲੋਕਾਂ ਨੂੰ ਵੀ ਸਿਖਾ ਰਹੇ ਹੋ ਕਾਫੀ ਗਰੋਥ ਹੋਇਆ ਨਾ ਸਿਰਫ ਪਰਸਨਲ ਲੈਵਲ ਤੇ ਇਮੋਸ਼ਨਲ ਲੈਵਲ ਤੇ ਫਾਈਨੈਂਸ਼ੀਅਲ ਲੈਵਲ ਤੇ ਫੈਮਿਲੀ ਲੈਵਲ ਤੇ ਇੰਨੇ ਸਾਰਾ ਚੇਂਜ ਹੋਣ ਤੋਂ ਬਾਅਦ ਤਾਂ ਸਕਸੈਸ ਲੱਗਦਾ ਪਰ ਜਦੋਂ ਚੇਂਜਸ ਹੋ ਰਹੇ ਹੁੰਦੇ ਸ਼ਾਇਦ ਬਹੁਤ ਔਖਾ ਹੁੰਦਾ ਹੋਏਗਾ ਉਸ ਸਫ਼ਰ ਬਾਰੇ ਦੱਸੋ
7: ਡੈਫੀਨੇਟਲੀ ਵਾਜ਼ ਨਟ ਈਜ਼ੀ ਸੀ ਰੱਬ ਉਹਨੂੰ ਹੀ ਚੂਜ਼ ਕਰਦਾ ਜਿਹਨੂੰ ਰੱਬ ਨੂੰ ਪਤਾ ਕਿ ਇਹਨੂੰ ਇਹਦੇ ਵਿੱਚ ਹਿੰਮਤ ਹੈਗੀ ਆ ਇਹ ਕਰ ਸਕਦਾ ਵਾ ਜਾਂ ਕਰ ਸਕਦੀ ਆ ਮੈਂ ਆਪਦੇ ਆਪ ਨੂੰ ਘਰੋਂ ਤੋਂ ਮੈਂ ਕੱਢ ਲਿਆ ਸੀ from the relationship but emotionally I was still attached to my past fir meri daughter ne kidon ek question puchya te kidon main reflect kita ke eh vi hun okay hon lagi ya right imagine if you are on the bed for a month or two and you are not happy that's when I told myself ke nahi or where I am today is not where I want to be in life I can tap into my power ਮੈਂ ਨਿਕਲ ਸਕਦੀ ਹਾਂ ਇੱਥੋਂ ਕਿਹੜਾ ਮੇਰੇ ਅੰਦਰ ਆ ਮੈਂ ਉਹਨੂੰ ਟੈਪ ਕਰ ਸਕਦੀ ਹਾਂ ਮੈਂ ਨਿਕਲ ਸਕਦੀ ਹਾਂ ਇੱਥੋਂ ਹੁਣ ਮੈਂ ਨਿਕਲਾਂ ਕਿਵੇਂ ਸੋ ਪਹਿਲਾਂ ਤਾਂ ਸੈਲਫ ਅਵੇਅਰਨੈਸ ਹੁੰਦਾ ਵਾ ਕਿ ਤੂੰ ਕਿੱਥੇ ਆ ਇਹ ਜ਼ਿੰਦਗੀ ਤੂੰ ਲੈਣੀ ਆ ਆਈ ਲੈਫਟ ਮਾਈ ਮੈਰਿਜ ਆਈ ਵਾਸ ਡਾਇਵੋਰਸ ਬਟ ਆਈ ਵਾਸ ਸਟਿਲ ਇਨ ਦ ਸੇਮ ਆਈ ਵਾਸ ਸਟਿਲ ਗੋਇੰਗ ਥਰੂ ਦ ਸੇਮ ਇੰਸੀਡੈਂਟਸ ਬਟ ਆਈ ਵਾਸ ਅਲਾਊਇੰਗ ਦ ਸਿਚੁਏਸ਼ਨ ਟੂ ਟੇਕ ਕੰਟਰੋਲ ਆਫ ਮੀ ਸਿਰਫ ਆਪਣੀ ਡਿਸੀਜਨ ਹੀ ਆਪਣੀ ਕੰਟਰੋਲ ਦੇ ਵਿੱਚ ਆ ਨੋਟ ਦ ਸਿਚੁਏਸ਼ਨ ਵੀ ਆਰ ਹੂ ਆਵਰ ਡਿਸੀਜਨ ਇਜ਼ ਫਿਰ ਉੱਥੋਂ ਮੈਂ ਡਿਸੀਜਨ ਲਿਆ ਕਿ ਮੈਂ ਸਿੱਖਣੀ ਹੈਲਪ ਕਿ ਮੈਂ ਲਾਈਫ ਕੋਚਿੰਗ ਦੀ ਕੋਰਸ ਤਾਂ ਮੈਂ ਲੈ ਲਈ ਪਰ ਮੇਰੇ ਕੋਲ ਪੜ੍ਹੀ ਨਹੀਂ ਗਈ ਵਾਈ ਬਿਕੋਜ਼ ਆਫ ਦ ਮਾਈਂਡਸੈਟ ਦੈਟ ਆਈ ਹੈਡ ਬਿਲਟ ਮੇਰੀ ਮਾਈਂਡਸੈਟ ਵਿਕਟਮ ਮਾਈਂਡਸੈਟ ਬਣ ਗਈ ਸੀ ਕਿਉਂ ਸਾਡੇ ਨਾਲ ਇਹ ਹੋਇਆ ਕਿਉਂ ਮੇਰੇ ਨਾਲ ਹੀ ਹੁੰਦਾ ਇਹ ਕਿਉਂ ਕਿਉਂ ਕਰਦੇ ਰਹਿੰਦੇ ਹਾਂ ਹਨਾ ਤੇ ਉਹਦੇ ਵਿੱਚ ਇੰਨਾ ਗੁੱਸ ਜਾਂਦੇ ਆ ਦੈਟ ਇਜ਼ ਵਾਟ ਕਾਲ ਵਿਕਟਮ ਮਾਈਂਡਸੈਟ ਵੈਨ ਯੂ ਕੈਨ ਨਾਟ ਕਮ ਆਊਟ ਆਫ ਦ ਪ੍ਰੋਬਲਮ ਸੋਲੂਸ਼ਨ 'ਚ ਆਪਾਂ ਦੇਖਦੇ ਹੀ ਨਹੀਂ ਤੋ ਇੱਥੇ ਮੈਂ ਫਸ ਗਈ ਸੀ ਫਿਰ ਮੈਂ ਇੱਕ ਚੈਟ ਗਰੁੱਪ ਦੇ ਵਿੱਚ ਸੀ ਡੋਮੈਸਟਿਕ ਵਾਇਲੈਂਸ ਦੀ ਚੈਟ ਗਰੁੱਪ 'ਚ ਸੋ ਆਈ ਸਟਾਰਟਡ ਸੀਕਿੰਗ ਕਿ ਮੈਂ ਕਿੱਥੋਂ ਕੀ ਕੁਛ ਸਿੱਖ ਸਕਦੀ ਫਿਰ ਉੱਥੇ ਮੈਂ ਦੇਖਿਆ ਇੱਕ ਮਾਈਂਡਸੈਟ 5 ਡੇਜ਼ ਮਾਈਂਡਸੈਟ ਟ੍ਰੇਨਿੰਗ ਫਰੀ ਆਈ ਵੈਨ ਐਂਡ ਅਟੈਂਡਡ ਦੈਟ ਫਿਰ ਮੇਰੇ ਮਾਈ ਬ੍ਰਦਰ ਕਿਹੜਾ ਮਲੇਸ਼ੀਆ 'ਚ ਸੀ ਮੈਂ ਉਹਨਾਂ ਗੱਲ ਕੀਤੀ ਮੈਂ ਕਿਹਾ ਤੂੰ ਆ ਸਕਦਾ ਫਿਰ ਉਹ ਆਇਆ 2 ਮਹੀਨੇ ਟੂ ਲੁੱਕ ਆਫਟਰ ਮਾਈ ਡੋਟਰ ਟੂ ਲੁੱਕ ਆਫਟਰ ਲਿਟਲ ਬਿਟ ਦਾ ਹਾਊਸ ਸਟਾਫ ਬਿਕੋਜ਼ ਮੈਂ ਤਾਂ ਆਈ ਵਾਸ ਔਨ ਦਾ ਬੈੱਡ ਅਸੀਂ ਇੰਨਾ ਹੋ ਜਾਂਦੇ ਹਾਂ ਨਾ ਤ੍ਰਿਗਟ ਇਮੋਸ਼ਨਲੀ ਓਵਰਵੈਲਮ ਕਿ ਸਾਡੇ ਕੋਲੋਂ ਨਿਕਲਦਾ ਹੀ ਨਹੀਂ ਬੈੱਡ ਤੋਂ ਉਹੀ ਹੈ ਨਾ ਮੁਸ਼ਕਿਲ ਜ਼ਿਆਦਾ ਵੈਦਰ ਵੈਵਰ ਯੂ ਆਰ ਬਟ ਇਟਸ ਮੇਨਲੀ ਇਟਸ ਇਨ ਯੋਰ ਥੋਟਸ ਯੂ ਆਰ ਸੋ ਮਚ ਇਨ ਟੂ ਯੋਰ ਥੋਟਸ ਦੈਟ ਯੂ ਕੈਨ ਹੈਲਪ ਯੋਰ ਸੈਲਫ ਸੋ ਮੈਂ ਉੱਥੋਂ ਸੀਖ ਕੀਤਾ ਮੈਂ ਕਿਹਾ ਨਹੀਂ ਮੈਂ ਇੱਥੇ ਹਾਂ ਪਰ ਮੇਰੀ ਡਾਟਰ ਨੂੰ ਤਾਂ ਖਾਣਾ ਦੇਣਾ ਹੀ ਆ ਮੇਰਾ ਭਰਾ ਨੇ ਆਇਆ 1-2 ਮਹੀਨੇ ਪਰ ਮੁੜ ਤਾਂ ਜਾਣਾ ਇਹਨੇ ਮੇਰੀ ਵੀ ਲਾਈਫ ਹੈਗੀ ਆ ਹੁਣ ਅਸੀਂ ਡਿਪੈਂਡ ਨਹੀਂ ਕਰ ਸਕਦੇ ਲੋਕਾਂ 'ਤੇ ਸਾਡਾ ਕੰਟਰੋਲ ਸਾਡੇ ਹੱਥ ਦੇ ਵਿੱਚ ਹੀ ਆ ਸਾਡੀ ਲਾਈਫ ਅਸੀਂ ਕੰਟਰੋਲ ਕਰ ਸਕਦੇ ਹਾਂ ਹੁਣ ਕਦੋਂ ਇਹ ਮੁੜ ਗਿਆ ਫਿਰ ਕੀ ਹੋਊਗਾ ਸੋ ਦੈਟਸ ਵੇਅਰ ਆਈ ਵਾਸ ਓਕੇ ਮੈਂ ਉੱਠਾਂ ਮੈਂ ਕੁਛ ਕਰਾਂ ਆਈ ਸਟਾਰਟ ਸੀਕਿੰਗ ਹੈਲਪ ਫਿਰ ਮੈਂ ਮਾਈਂਡਸੈਟ ਟ੍ਰੇਨਿੰਗ ਕਰਕੇ ਫਿਰ ਮੈਂ ਸ਼ਿਫਟ ਕੀਤਾ ਵਾਪਸ ਬਿਕੋਜ਼ ਆਈ ਸਟਾਰਟਡ ਰੀਅਲਾਈਜ਼ਿੰਗ ਕਿ ਇਹ ਸਿਚੁਏਸ਼ਨ ਬਾਹਰ ਵਾਲੀ ਸਿਚੁਏਸ਼ਨ ਆ ਰਾਈਟ ਇਟਸ ਐਨ ਐਕਸਟਰਨਲ ਸਿਚੁਏਸ਼ਨ ਇਟਸ ਪਾਸ ਹੁਣ ਵਟ ਇਜ਼ ਹੈਪਨਿੰਗ ਐਟ ਦਿਸ ਮੂਮੈਂਟ ਵਟ ਇਜ਼ ਇਨ ਮਾਈ ਕੰਟਰੋਲ ਐਂਡ ਵਟ ਇਜ਼ ਨੋਟ ਇਨ ਮਾਈ ਕੰਟਰੋਲ ਉੱਥੋਂ ਆਈ ਡੈਵਲਪ ਬੈਕ माई ग्रोथ माइंड सैट कि मैं मेरी डॉटर नू केवजी लाइफ देनी आ, मैं उत्थे ध्यान देना।
6: हुणे सुनन नू ता लगदा बिल्कुल ठीक है, नैगेटिव तो लैके पॉजिटिव ते जाओ, अगे दा देखो पिछे दा छड़ दो, लेकिन ए तरीके वल जाना हर किसे नू की सही है पता हुंदा, पर उस सही वल जाना बहुत औखा। तो जिहड़े तुसी इना टूल्स दी गल कर रहे हो, ऐसे कोई टूल्स जे तुसी शेयर कर सको जिन्हां ने तुहानू हैल्प कीता, ओह दो तीन चीज़ां जे तुसी दसना चाहो।
7: सब तो पहला तो मैं आप दे आप नू ध्यान दित्ता, बिकॉज कि दो वूमनस होंदे आ ना, असी ज्यादे आदर्स नू हैल्प करदे आ, असी लव शेयर करदे सारियां नू, पर आप दे आप नू प्यार नहीं करदे। पंज मिनट कढ़ना भी बहुत मुश्किल आ फॉर अ वूमन, फॉर अ सैल्फ केयर। मैं आप दे आप नू इमोशनली इंटेलिजेंट किता। हुण इमोशनल इंटेलिजेंट की आ? इमोशनल इंटेलिजेंट इज बेसिकली अंडरस्टैंडिंग माई ओन इमोशंस, के मैं हुण किथे आ, इज दिस वेयर आई वॉन्ट टू बी इन लाइफ, आ सोच मेरी मैनू सैड करती है जां हैप्पी करती है, लाइक आई मैंशन बिफोर, राइट? उन्हू इमोशनल इंटेलिजेंट कहते हैं। सो सिंपल टूल्स आई वुड से इज रियली अंडरस्टैंडिंग सैल्फ अवेयरनेस तो शुरू करना वा। You have to create self-awareness and accept that feeling. So when you say, okay, yes, I am feeling sad because this has happened. Now, what can you do? Why are you feeling sad? Because boundaries cross ho isi. Okay, hun main ki kar sakdi ha? Fir dusra aunda acceptance. It's okay. A gal hoyi ha, I accept I'm sad. A lot of people cry. You know, it's fine to cry. Par kinna cher rona, that's the second thing. ਹੁਣ ਬੈਠ ਕੇ ਤੂੰ ਰੋਈ ਜਾਣਾ ਵਾ, ਬੱਚੇ ਭੁੱਖੇ ਆ ਫਿਰ ਵੀ ਤੂੰ ਰੋਈ ਜਾਣਾ, ਯੂ ਨੋ ਯੂ ਕੈਨੋਟ ਡੂ ਦੈਟ। ਸੋ ਰੋ ਕੇ ਉਹਨੂੰ ਓਕੇ ਨਾਓ ਆਈ ਫੀਲ ਬੈਟਰ। ਸਮਟਾਈਮਸ ਪੀਪਲ ਨੀਡ ਐਨ ਆਵਰ, ਟੂ ਆਵਰਸ, ਹਾਫ ਅ ਡੇ, ਵਟ ਐਵਰ ਯੂ ਵਾਂਟ ਟੂ ਡੂ, ਯੂ ਅੰਬਰੇਸ ਐਨ ਅਸੈਪਟ ਦੋਜ਼ ਫੀਲਿੰਗ, ਬਟ ਦੈਨ ਵਾਟਸ ਨੈਕਸਟ, ਯੂ ਵਾਂਟ ਟੂ ਲੈਟ ਇਟ ਗੋ, ਸੋ ਐਂਡ ਦੈਨ ਮੂਵ ਫੋਰਵਰਡ ਕਿ ਓਕੇ ਹੁਣ ਮੈਂ ਕੀ ਕਰ ਸਕਦੀ ਨੈਕਸਟ, ਬਿਕੋਜ਼ ਵਟਸ ਇਨ ਮਾਈ ਕੰਟਰੋਲ। ਦੈਨ ਯੂ ਵਾਂਟ ਟੂ ਲੁੱਕ ਐਟ ਦ ਸੇਮ ਸਿਚੁਏਸ਼ਨ ਐਂਡ ਯੂ ਵਾਂਟ ਟੈਲ, ਦਿਸ ਇਜ਼ ਸਮਥਿੰਗ ਦੈਟ ਇਜ਼ ਨੋਟ ਇਨ ਮਾਈ ਕੰਟਰੋਲ, ਆਮ ਨੋਟ ਗੋਨ ਫੋਕਸ ਇਟ, ਆਮ ਗੋਨ ਫੋਕਸ ਔਨ ਮਾਈ ਵਟਸ ਇਨ ਮਾਈ ਕੰਟਰੋਲ। ਦੈਟਸ ਦ ਫਸਟ ਟੂਲ। ਸੈਕਿੰਡ ਟੂਲ, ਕਦੋਂ ਉਹ ਸਿਚੁਏਸ਼ਨ 'ਚ ਹੁੰਦੇ ਹਾਂ ਅਸੀਂ ਪੌਜ਼ ਕਰਨਾ ਵਾ, ਉਦੋਂ ਹੀ ਨਹੀਂ ਅਸੀਂ ਜਾ ਕੇ ਬੋਲਣਾ, ਬਿਕੋਜ਼ ਦੈਟ ਵਿਲ ਕ੍ਰੀਏਟ ਫਰਦਰ ਫਾਈਟਸ, ਰਾਈਟ? ਉਹ ਸਿਚੁਏਸ਼ਨ 'ਚੋਂ ਪਾਸੇ ਹੋ ਜਾਣਾ, ਗੋਇੰਗ ਟੂ ਅਨਦਰ ਰੂਮ, ਰਾਈਟ? ਗੋ ਆਊਟ, ਹੈਵ ਅ ਫਰੈਸ਼, ਅਤੇ ਰਿਫਲੈਕਟ ਕਰੋ ਹੋਇਆ ਕੀ ਆ, ਫਿਰ ਜਾ ਕੇ ਬਾਅਦ 'ਚ ਗੱਲਾਂ ਕਰੋ, ਵੈਨ ਯੋਰ ਮਾਇੰਡ ਇਜ਼ ਇਨ ਕਾਮ, ਰਾਈਟ? ਐਂਡ ਦ ਥਰਡ ਵਨ ਇਜ਼ ਐਕਟਿਵ ਲਿਸਨਿੰਗ, ਐਂਡ ਇੰਪੋਰਟੈਂਟਲੀ ਐਸ ਆਈ ਸੇਡ ਬਿਫੋਰ, ਸੈਲਫ ਕੇਅਰ ਬਹੁਤ ਇੰਪੋਰਟੈਂਟ ਹੁੰਦੀ ਆ, ਰਾਈਟ? ਓਬਵੀਅਸਲੀ ਅੰਡਰਸਟੈਂਡਿੰਗ ਯੋਰ ਇਮੋਸ਼ਨ ਇਜ਼ ਅ ਪਾਰਟ ਆਫ ਸੈਲਫ ਕੇਅਰ। ਜਰਨਲਿੰਗ ਕਰੋ ਕਿ ਅੱਜ ਮੇਰੇ ਨਾਲ ਇਹ ਹੋਇਆ ਸੀ, ਬਿਕੋਜ਼ ਵੈਨ ਯੂ ਸਟਾਰਟ ਰਿਫਲੈਕਟਿੰਗ ਕਿ ਆਹ ਮੇਰੇ ਨਾਲ ਹੋਇਆ, ਵੀ ਡੋਂਟ ਵਾਂਟ ਇਮੋਸ਼ਨ ਟੂ ਕੰਟਰੋਲ ਅਸ, ਵੀ ਵਾਂਟ ਟੂ ਕੰਟਰੋਲ ਦ ਇਮੋਸ਼ਨ।
6: ਆਪਣੀ ਜਰਨੀ ਬਾਰੇ ਜਦੋਂ ਤੁਸੀਂ ਗੱਲ ਕੀਤੀ ਤਾਂ ਬਹੁਤ ਸਾਰੇ ਲੋਕ ਸੋਚਦੇ ਕਿ ਸ਼ਾਇਦ ਜੇ ਅਸੀਂ ਫਾਈਨੈਂਸ਼ੀਅਲੀ ਸਟਰੋਂਗ ਹੁੰਦੇ ਸਾਡੇ ਨਾਲ ਇਹ ਸ਼ਾਇਦ ਨਹੀਂ ਹੁੰਦਾ, ਪਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਫਾਈਨੈਂਸ਼ੀਅਲ ਕੰਟਰੋਲ ਬਹੁਤ ਵੱਡਾ ਮੁੱਦਾ, ਅਤੇ ਅਸੀਂ ਵੀ ਅਕਸਰ ਕਮਿਊਨਿਟੀ 'ਚ ਵਿਚਰਦੇ ਹਾਂ ਅਤੇ ਇਹ ਦੇਖਦੇ ਹਾਂ ਕਿ ਜਿਹੜੀਆਂ ਔਰਤਾਂ ਸ਼ਾਇਦ ਪੈਸੇ ਕਮਾ ਵੀ ਰਹੀਆਂ ਨੇ, ਆਪਣੇ ਹੀ ਪੈਸੇ ਖਰਚ ਕਰਨ ਦਾ ਜਾਂ ਉਸ ਪੈਸੇ 'ਚੋਂ ਇੱਕ ਛੋਟਾ ਜਿਹਾ ਹਿੱਸਾ ਵੀ ਉਹਨਾਂ ਦੇ ਨਸੀਬ ਨਹੀਂ ਆਉਂਦਾ, ਅਤੇ ਜੇ ਕਿਸੇ ਨਾਲ ਇੱਦਾਂ ਹੋ ਰਿਹਾ ਤਾਂ ਆਪਣਾ ਫਾਈਨੈਂਸ਼ੀਅਲ ਕੰਟਰੋਲ ਕਿੱਦਾਂ ਵਾਪਸ ਲੈ ਕੇ ਆ ਸਕਦੇ?
7: ਬਿਕੋਜ਼ ਵੈਨ ਯੂ ਆਰ ਇਨ ਅ ਸਿਚੁਏਸ਼ਨ ਐਂਡ ਇਟਸ ਹੈਪ ਹੋਈ ਜਾਂਦਾ ਚਿਰਾਂ ਦਾ, ਸਾਡਾ ਮਾਈਂਡ ਸੋਚ ਲੈਂਦਾ ਕਿ ਇਹ ਨੋਰਮਲ ਆ
6: ਜੀ,
7: ਬਟ ਕਿਹੜਾ ਅੰਦਰ ਆਪਣਾ ਹਾਰਟ ਤਾਂ ਪਤਾ ਸਾਨੂੰ ਕਿ ਇਹ ਨੋਰਮਲ ਨਹੀਂ ਆ, ਬਿਕੋਜ਼ ਆਈ ਕੈਨ ਈਵਨ ਸਪੈਂਡ ਵਨ ਡਾਲਰ ਔਨ ਮਾਈ ਸੈਲਫ ਔਨ ਆਨ ਦ ਥਿੰਗਸ ਦੈਟ ਆਈ ਵਾਂਟ ਟੂ ਡੂ, ਸੋ ਯੂ ਹੈਵ ਟੂ ਸੀਕ ਹੈਲਪ। ਸੀ ਇਟ ਡਿਪੈਂਡਸ ਰੀਅਲੀ, ਸਮਟਾਈਮਸ ਜੇ ਆਪਾਂ ਸਪੀਕਅਪ ਕਰੇ ਉਹ ਪਾਰਟਨਰ ਦੇ ਨਾਲ ਠੀਕ ਆ, ਬਟ ਜੇ ਇਟਸ ਐਗਰੈਸਿਵ ਐਗਰੈਸ਼ਨ ਆਉਂਦੀ ਆ, ਦੈਨ ਯੂ ਸਪੀਕ ਅਪ ਆਊਟਸਾਈਡ।
4: ਦੋਸਤੋ, ਉਮੀਦ ਕਰਦੇ ਹਾਂ ਜੀ ਕਿ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਏਗੀ, ਅਤੇ ਇਸ ਗੱਲਬਾਤ ਦਾ ਜੇ ਤੁਸੀਂ ਪਹਿਲਾ ਭਾਗ ਮਿਸ ਕਰ ਗਏ ਸੀ ਮੰਗਲਵਾਰ ਨੂੰ, ਉਹ ਜਾ ਕੇ ਸਾਡੀ ਤੁਸੀਂ ਵੈਬਸਾਈਟ 'ਤੇ ਸੁਣ ਸਕਦੇ ਹੋ। ਅਸੀਂ ਇਸ ਨੂੰ ਨਾਲੋ ਨਾਲ ਫੇਸਬੁੱਕ 'ਤੇ ਵੀ ਸ਼ੇਅਰ ਕਰਦੇ ਰਹਿੰਦੇ ਹਾਂ, ਸਾਡਾ ਫੇਸਬੁੱਕ ਪੇਜ SBS ਪੰਜਾਬੀ ਹੈਗਾ, ਉੱਥੇ ਜਾ ਕੇ ਇਹਦੇ ਬਾਰੇ ਜ਼ਰੂਰ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਤੇ ਦੂਜਿਆਂ ਨਾਲ ਵੀ ਸ਼ੇਅਰ ਕਰ ਸਕਦੇ ਹੋ। ਪ੍ਰੋਗਰਾਮ ਬਿਲਕੁਲ ਖਤਮ ਹੋਣ 'ਤੇ ਆ ਗਿਆ ਜੀ, ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ, ਅਤੇ ਤੁਹਾਡੀ ਕੋਈ ਵੀ ਫਰਮਾਇਸ਼ ਹੋਵੇ ਕਿਸੇ ਵੀ ਸਮੇਂ ਸਾਡੇ ਨਾਲ ਸੰਪਰਕ ਕਰ ਸਕਦੇ, ਈਮੇਲ ਕਰ ਦਿਓ punjabi.program@sbs.com.au ਉੱਤੇ, ਅਸੀਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਜੀ। ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।